ਪਿਆਰੀ ਸਾਧ ਸੰਗਤ ਜੀ, ਆਸਾ ਰਾਗ ਗੁਰਮਤਿ ਸੰਗੀਤ ਵਿੱਚ ਸਵੇਰੇ ਵੀ ਗਾਇਆ ਜਾਂਦਾ ਆਸਾ ਦੀ ਵਾਹ, ਸ਼ਾਮ ਨੂੰ ਵੀ ਜਦੋਂ ਸੋਧਰ ਦੀ ਚੌਂਕੀ ਪੜੀ ਜਾਂਦੀ ਹੈ

ਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਣੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਇਕੱਤੀ ਰਾਗ ਕੀਰਤਨ ਦਰਬਾਰ ਦਾ ਛੰਦ ਦਾ ਦੀਵਾਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਭਾਈ ਕਰਮਜੀਤ ਸਿੰਘ ਜੀ ਸ਼ਾਂਤ ਤੇ ਉਹਨਾਂ ਦਾ ਜਥਾ ਸਟੇਜ ਤੇ ਆ ਜਾਣ। ਅੱਜ ਇਹ ਦੋ ਰਾਗਾਂ ਵਿੱਚ ਗਾਇਨ ਕਰਨਗੇ। ਰਾਗ ਸਮੇਂ ਦਾ ਰਾਗ ਹੈ, ਰਾਗ ਬੈਰ।

ਕਰਮ ਜੀ ਸ਼ੀਸ਼ਾਂ ਕੱਲ ਸਵੇਰੇ ਆਸਾ ਜੀ ਵਾਰ ਦੀ ਹਾਜ਼ਰੀ ਵੀ ਲਗਾਉਣਗੇ। ਸੋ ਸਵੇਰੇ ਵੀ ਕੱਲ ਨੂੰ ਸਮੂਹ ਸਤਸੰਗ ਅੱਗੇ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਕੀਰਤਨ ਸਰਵਣ ਕਰਨਾ। ਭਾਈ ਸਾਹਿਬ ਬਹੁਤ ਹੀ ਸੁਲਝੇ ਹੋਏ ਉਸਤਾਦਾਂ ਦੇ ਸ਼ਾਗਿਰਦ ਹਨ, ਪ੍ਰਿੰਸੀਪਲ ਬਲਦੇਵ ਸਿੰਘ ਜੀ ਜੋ ਕਿ ਪੰਥ ਦੇ ਮਹਾਨ ਕੀਰਤਨੀ ਅਤੇ ਉਸਤਾਦ ਸਨ, ਉਹਨਾਂ ਕੋਲੋਂ ਇਹਨਾਂ ਵਿੱਦਿਆ ਸ਼ੁਰੂਆਤੀ ਹਾਸਲ ਕੀਤੀ। ਫਿਰ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਕੋਲੋਂ ਵੀ ਇਹਨਾਂ ਨੇ ਤਲੀਮ ਲਈ ਅਤੇ ਅੱਜ ਕੱਲ੍ਹ ਡਾਕਟਰ ਗੁਰਨਾਮ ਸਿੰਘ ਜੀ ਕੋਲੋਂ ਤਲੀਮ ਲੈ ਰਹੇ ਹਨ। ਇਹਨਾਂ ਦੇ ਨਾਲ ਜੋੜੀ ਅਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਉਸਤਾਦ ਰਘਵੀਰ ਸਿੰਘ ਜੀ ਜੋ ਕਿ ਇਹਨਾਂ ਦੇ ਨਾਲ ਨਿਊ ਜਰਸੀ ਤੋਂ ਆਏ ਹਨ। ਇਹ ਵੀ ਪੰਜਾਬ ਘਰਾਣੇ ਦੇ ਬਹੁਤ ਉੱਚ ਕੋਟੀ ਦੇ ਤਬਲਾ ਵਾਦਕ ਹਨ ਅਤੇ ਪੰਡਿਤ ਕਾਲੇ ਰਾਮ ਉਹਨਾਂ ਦੇ ਸ਼ਾਗਿਰਦ ਹਨ। ਇਹਨਾਂ ਦੇ ਨਾਲ ਛੋਟੇ ਬੱਚੇ ਆਪਣਾ ਗੁਰੂ ਅੰਸ਼ ਸਿੰਘ ਆਪਣੇ ਇੱਥੋਂ ਬੇ ਏਰੀਆ ਦੇ ਰਹਿਣ ਵਾਲੇ ਹਨ ਜੋ ਕਿ ਬਹੁਤ ਅੱਛਾ ਤਬਲਾ ਵਾਦਨ ਕਰਦੇ ਹਨ, ਨਾਲ ਸੰਗਤ ਕਰ ਰਹੇ ਹਨ ਜਲਾਲਬਾਦ ਦੇ ਗੁਰਪ੍ਰੀਤ ਸਿੰਘ ਅਤੇ ਵਾਇਲਨ 'ਤੇ ਸੰਗਤ ਕਰਨ ਜਾ ਰਹੇ ਹਨ ਸੁਖ ਅਮਰ ਸਿੰਘ। ਸਰ ਰਘਵੀਰ ਸਿੰਘ ਜੀ ਦੇ ਨਾਲ ਅਨੂਪ ਸਿੰਘ ਜੋੜੀ ਦੇ ਸੰਗਤ ਕਰਨ ਜਾ ਰਹੇ ਹਨ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ।

ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪ੍ਰੋਫੈਸਰ ਗੁਰਦੀਪ ਸਿੰਘ ਜੀ ਹੋਣਾ ਨੇ, ਗੁਰਬੀਰ ਸਿੰਘ ਜੀ ਹੋਣਾ ਦੱਸਿਆ ਹੈ ਕਿ ਦੋ ਰਾਗ, ਰਾਗ ਬੈਰਾੜੀ ਅਤੇ ਰਾਗ ਗੌੜੀ ਗੁਆਰੇ ਦੀ ਅਸੀਂ ਬਿਆਨ ਕਰਾਂਗੇ। ਉਸ ਤੋਂ ਪਹਿਲਾਂ ਸ਼ਾਨ ਜੋ ਕਿ ਗੁਰੂ ਘਰ ਦੀ ਮਰਿਆਦਾ ਹੈ, ਚਾਰ ਚੌਕੀਆਂ ਲਾਈਆਂ ਜਾਂਦੀਆਂ ਹਨ ਸ਼ਾਨ, ਉਸ ਤੋਂ ਬਾਅਦ ਮੰਗਲਾਚਰਨ, ਫਿਰ ਰਾਗ ਅਤੇ ਜਾਰੀਤ ਜਾਂ ਪੌੜੀ, ਇਹ ਚਾਰ ਚੌਕੀਆਂ।

ਅੱਜ ਦੀ ਕੀਰਤਨ ਹਾਜ਼ਰੀ ਦੀ ਸ਼ੁਰੂਆਤ ਪੰਚਮ ਪਾਤਸ਼ਾਹ ਦਾ ਰਾਗ ਬਿਹਾਗੜਾ ਤੇ ਉਚਾਰਿਤ ਇੱਕ ਸ਼ਬਦ ਹੈ। ਅਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ। ਆਓ ਸਾਰੇ ਰਲ ਕੇ ਰਾਗ ਬਿਹਾਗੜਾ ਇਸ ਗੁਰ ਸ਼ਬਦ ਦੇ ਨਾਲ ਜੁੜੀਏ।

ਡਾਕਟਰ ਮਨਪ੍ਰੀਤ ਸਿੰਘ ਜੀ ਅਤੇ ਸਮੂਹ ਜਥੇ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਨਾਲ ਰਾਗ ਬਿਹਾਗੜਾ ਅਤੇ ਰਾਗ ਆਸਾ ਕਾਵਿ ਵਿੱਚ ਗਾਇਨ ਕੀਤਾ। ਹੁਣ ਮੈਂ ਬੇਨਤੀ ਕਰਦਾ ਹਾਂ ਬੀਬਾ ਸਿਮਰਤ ਕੌਰ ਜੀ ਸਟੇਜ 'ਤੇ ਆ ਜਾਣ, ਦੋ ਰਾਗਾਂ ਵਿੱਚ ਗਾਇਨ ਕਰਨਗੇ, ਰਾਗ ਕਲਿਆਣ ਭੋਪਾਲੀ ਅਤੇ ਰਾਗ ਜੈ ਜਵੰਤੀ। ਕੱਲ ਤੁਸੀਂ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਕੋਲੋਂ ਸਰਵਣ ਕੀਤਾ ਸੀ ਰਾਗ ਕਲਿਆਣ, ਬਹੁਤ ਹੀ ਖੂਬਸੂਰਤੀ ਨਾਲ ਉਹਨਾਂ ਉਸਦਾ ਗਾਇਨ ਕੀਤਾ ਸੀ। ਅਤੇ ਇਹ ਰਾਗ ਦੋ ਰਾਗਾਂ ਦੇ ਮਿਸ਼ਰਣ ਨਾਲ ਹੈ, ਰਾਗ ਕਲਿਆਣ ਅਤੇ ਰਾਗ ਭੋਪਾਲੀ, ਅਤੇ ਰਾਗ ਜੋ ਕਿ ਇਕੱਤੀਵਾਂ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਜੈ ਜਵੰਤੀ। ਅਤੇ ਸਿਮਰਤ ਕੌਰ ਜੀ ਦੇ ਨਾਲ ਸੰਗਤ ਕਰ ਰਹੇ ਹਨ ਮਨਜੀਤ ਸਿੰਘ ਜੀ ਦਿਲਰਬਾ ਤੇ ਹਨ, ਨਾਲ ਇਹਨਾਂ ਦੇ ਮਾਤਾ ਜੀ ਬੀਬੀ ਮਨਦੀਪ ਕੌਰ ਜੀ ਹਾਰਮੋਨੀਅਮ ਤੇ ਸੰਗਤ ਕਰ ਰਹੇ ਹਨ, ਜਸਮੀਨ ਕੌਰ ਜੀ ਸੰਗਤ ਕਰ ਰਹੇ ਹਨ, ਅਤੇ ਇਹਨਾਂ ਦੇ ਸਿਮਰਤ ਕੌਰ ਜੀ ਦੇ ਭਰਾ ਸੁਖਬੀਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਅੱਛੇ ਤਬਲਾ ਵਾਦਕ ਹਨ, ਉਹਨਾਂ ਦੇ ਨਾਲ ਸੰਗਤ ਕਰ ਰਹੇ ਹਨ। ਸਿਮਰ ਕੌਰ ਜੀ ਦੇ ਪਿਤਾ ਜੀ ਵੀ ਸਰਦਾਰ ਗੁਰਮੀਤ ਸਿੰਘ ਜੀ ਖੁਦ ਇੱਕ ਬਹੁਤ ਅੱਛੇ ਤਬਲਾ ਵਾਦਕ ਹਨ ਅਤੇ ਟੋਰਾਂਟੋ ਵਿੱਚ ਬੱਚਿਆਂ ਨੂੰ ਤਬਲੇ ਦੀ ਸਿਖਲਾਈ ਵੀ ਦਿੰਦੇ ਹਨ। ਅਤੇ ਆਪ ਪਿਆਰ ਨਾਲ ਜੋ ਗੁਰੂ ਮਹਾਰਾਜ ਦੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ, ਇਸੇ ਤਰ੍ਹਾਂ ਹੀ ਉਹ ਲੜੀ ਨਿਜੋਲ ਅੱਗੇ ਤੋਰਦੇ ਹੋਇਆ ਮਹਾਰਾਜ ਦੀ ਬਖਸ਼ਿਸ਼ ਨਾਲ ਗਾਇਨ ਜੋ ਸਿਮਰ ਕੌਰ ਜੀ ਕਰ ਰਹੇ ਹਨ, ਸਾਡੇ ਪਿਆਰ ਨਾਲ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਿਜਕੇ ਜਿਹਨੂੰ ਕਹਿੰਦੇ ਕੀਰਤਨ ਕਰਨਾ, ਇਸ ਤਰ੍ਹਾਂ ਦਾ ਕੀਰਤਨ ਜਦੋਂ ਰਾਗਾਂ ਵਿੱਚ ਗਾਇਆ ਜਾਂਦਾ ਇੰਨਾ ਸੁਰੀਲਾ, ਸੰਗਤ ਕੋਈ ਨਹੀਂ ਕਹਿ ਸਕਦਾ ਕਿ ਰਾਗਾਂ ਵਿੱਚ ਕੀਰਤਨ ਨਹੀਂ ਸੁਣਦੀ। ਬਹੁਤ ਹੀ ਆਨੰਦਮਈ ਕੀਰਤਨ ਸੀਗਾ। ਮੈਂ ਸਾਰੇ ਜਥੇਦਾਰ ਸਿਮਰਤ ਕੌਰ ਜੀ ਅਤੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਅਤੇ ਉਹਨਾਂ ਦਾ ਜਥਾ ਸਾਰੇ ਸਟੇਜ 'ਤੇ ਆ ਜਾਣ। ਕੱਲ ਵੀ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਜੀ ਨੇ ਰਾਗ ਕਲਿਆਣ ਵਿੱਚ ਬਹੁਤ ਹੀ ਸੁਰੀਲਾ ਕੀਰਤਨ ਕੀਤਾ ਸੀ ਅਤੇ ਉਸ ਤੋਂ ਬਾਅਦ ਅੱਜ ਸਿਮਰਤ ਕੌਰ ਜੀ ਨੇ ਕਲਿਆਣ ਦੇ ਨਾਲ ਨਾਲ ਭੋਪਾਲੀ ਰਾਗ ਦਾ ਵੀ ਜੋ ਰੰਗ ਦਿਖਾਇਆ ਬਹੁਤ ਹੀ ਖੂਬਸੂਰਤ ਸੀਗਾ। ਸੋ ਭਾਈ ਸਾਹਿਬ ਰਾਗ ਮਲਹਾਰ ਅਤੇ ਰਾਗ ਤੁਖਾਰੀ ਵਿੱਚ ਸ਼ਬਦ ਗਾਇਨ ਕਰਨ ਜਾ ਰਹੇ ਹਨ। ਇਹਨਾਂ ਦੇ ਨਾਲ ਵਾਜੇ ਦੇ ਸੰਗਤ ਕਰ ਰਹੇ ਹਨ ਭਾਈ ਸਾਹਿਬ ਬੂਟਾ ਸਿੰਘ ਜੀ ਜੋੜੀ 'ਚ ਸੰਗਤ ਕਰ ਰਹੇ ਹਨ, ਸਰਨਪਾਲ ਸਿੰਘ ਜੀ ਅਸੀਸ ਦਿਲਬਦ ਸੰਗਤ ਕਰ ਰਹੇ ਹਨ, ਸਾਡੇ ਬੇਰੀਆ ਦੇ ਹੀ ਮਨਜੀਤ ਸਿੰਘ ਜੀ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੋਰ ਹੈ ਕਿ ਇਹਨਾਂ ਤੋਂ ਬਾਅਦ ਡਾਕਟਰ ਗੁਰਨਾਮ ਸਿੰਘ ਜੀ ਦਾ ਪ੍ਰੋਗਰਾਮ ਹੈ ਅਤੇ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਅਤੇ ਸਾਰਾ ਪ੍ਰੋਗਰਾਮ ਸਰਵਣ ਕਰਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤਿੰਨ ਦਿਨ ਦਾ ਜੋ ਇਹ ਸਮਾਗਮ ਹੋ ਰਿਹਾ ਹੈ ਇਹਦੇ ਵਿੱਚ 31 ਰਾਗ 31 ਹੀ ਮਿਸ਼ਰਤ ਰਾਗ ਗੁਰੂ ਮਹਾਰਾਜ ਦੇ ਕੀਰਤਨੀਏ ਗਾ ਰਹੇ ਨੇ। ਸਾਡੇ ਵਿੱਚ ਬੜੇ ਸਤਿਕਾਰਯੋਗ ਉਸਤਾਦ ਜੀ ਪ੍ਰੋਫੈਸਰ ਰਣਜੀਤ ਸਿੰਘ ਜੀ ਬੈਠੇ ਨੇ, ਅਸੀਸਾਂ ਦੇ ਰਹੇ ਨੇ। ਬਹੁਤ ਹੀ ਗੁਣਵਾਨ ਸ਼ਖਸੀਅਤ ਆਪ ਜੀ, ਸਮੂਹ ਸਾਧ ਸੰਗਤ ਜੀ ਦਾ ਧੰਨਵਾਦ। ਬੜੇ ਪ੍ਰੇਮ ਨਾਲ ਬੈਠ ਕੇ ਕੀਰਤਨ ਸਰਵਣ ਕਰ ਰਹੇ ਹੋ। ਹੁਣੇ ਆਪ ਜੀ ਨੇ ਸਰਵਣ ਕੀਤਾ ਹੈ, ਪਹਿਲੇ ਆਪ ਜੀ ਨੇ ਸਰਵਣ ਕੀਤਾ ਸੀ ਮੇਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸ਼ਾਨ ਸਾਹਿਬ, ਮੇਰੇ ਬੜੇ ਬਚਪਨ ਦੇ ਬੜੇ ਪਿਆਰੇ ਮਿੱਤਰ ਨੇ ਅਤੇ ਬਹੁਤ ਗੁਣੀ ਨੇ। ਉਹਨਾਂ ਨੂੰ ਵੀ ਜੀ ਆਇਆ, ਨਿਊਜਰਸੀ ਤੋਂ ਆਏ ਨੇ। ਫਿਰ ਡਾਕਟਰ ਮਨਪ੍ਰੀਤ ਸਿੰਘ ਜੀ ਉਹਨਾਂ ਨੇ ਕੀਰਤਨ ਕੀਤਾ ਬੜੇ ਸੁਚੱਜੇ ਢੰਗ ਦੇ ਨਾਲ, ਬਹੁਤ ਹੀ ਪਿਆਰਾ। ਉਸ ਤੋਂ ਬਾਅਦ ਬੇਟੀ ਸਿਮਰਤ ਕੌਰ, ਸੁਖਮੀਤ ਸਿੰਘ, ਮੇਰੇ ਪਿਆਰੇ ਵੀਰ ਜੀ ਸਰਦਾਰ ਗੁਰਮੀਤ ਸਿੰਘ ਜੀ, ਉਹਨਾਂ ਦੇ ਬੱਚੇ, ਉਹ ਸਾਡੇ ਬੱਚੇ ਨੇ। ਕਿਉਂਕਿ ਇੱਕ ਰਿਸ਼ਤਾ ਐਡਾ ਪਿਆਰਾ ਬਣ ਜਾਂਦਾ ਹੈ ਕੀਰਤਨ ਦੀ ਦੁਨੀਆ ਦੇ ਵਿੱਚ। ਗੁਰੂ ਮਹਾਰਾਜ ਜਿਹਨੂੰ ਇਹ ਹਰ ਜਸ ਗਾਇਨ ਬਖਸ਼ਿਸ਼ ਕਰਦੇ ਨੇ, ਅਤੇ ਇੰਨਾ ਸੁਰੀਲਾ ਕੰਠ, ਸੁਰੀਲਾ ਗਲਾ ਹੋਣਾ ਇੱਕ ਬੜੀ ਵੱਖਰੀ ਗੱਲ ਆ। ਉਹ ਬਹੁਤ ਸਾਰਿਆਂ ਨੂੰ ਮਹਾਰਾਜ ਦਿੰਦੇ ਆ ਸੁਰੀਲਾ ਗਲਾ, ਪਰ ਜਿਸ ਤਰੀਕੇ ਦੇ ਨਾਲ ਜੋ ਤਰੀਕਾ ਸਿਮਰਤ ਨੂੰ ਦਿੱਤਾ ਹੈ ਗੁਰੂ ਮਹਾਰਾਜ ਨੇ, ਮੈਂ ਗੱਲ ਕਰ ਰਿਹਾ ਸੀ ਮੇਰੇ ਵੀਰ ਜੀ ਸੁਰਿੰਦਰਪਾਲ ਵੀਰ ਜੀ ਬੈਠੇ ਹੋਏ ਨੇ, ਬੜੇ ਸੁਰੀਲੇ, ਬੜੇ ਗੁਣਵਾਨ ਪੁਰਖ ਨੇ, ਉਹ ਵੀ ਬਹੁਤ ਅੱਛੇ ਕੰਪੋਜ਼ਰ ਨੇ। ਉਹ ਸਾਰਾ ਪਰਿਵਾਰ ਹੀ ਬੜਾ ਸੁਰੀਲਾ ਹੈ, ਮਹਾਰਾਜ ਦੀ ਬਖਸ਼ਿਸ਼ ਹੈ। ਅੱਜ ਗੱਲ ਕਰ ਰਹੇ ਹੈਗੇ ਕਿ ਮੈਂ ਹੁਣੇ ਬੈਠ ਕੇ ਗੱਲ ਕਰ ਰਿਹਾ ਹੈਗਾ ਵੀ ਜਿਹੋ ਜਿਹਾ ਉਹ ਗਾ ਰਹੀ ਹੈ, ਮੈਨੂੰ ਅਜੇ ਤੱਕ ਨਹੀਂ ਗਾਣਾ ਆਇਆ ਉਹੋ ਜਿਹਾ। ਅਤੇ ਇਹ ਦਰਬਾਰ ਦੇ ਵਿੱਚ ਬਹਿ ਕੇ ਕਹਿ ਰਹੇ ਹਾਂ ਕੋਈ ਐਵੇਂ ਖੁਸ਼ਾਮਦੀ ਜਾਂ ਕਿਸੇ ਦੀ ਗੱਲ ਨਹੀਂ ਹੈਗੀ, ਪਰ ਮੈਂ ਇਹ ਵੀ ਕਹਿੰਦਾ ਕਿ ਮਹਾਰਾਜ ਇਹ ਜਿਹੜਾ ਗਾਣਾ ਹੈ ਸਾਰੀ ਉਮਰ ਤੁਹਾਨੂੰ ਇਹ ਮਹਾਰਾਜ ਬਖਸ਼ਿਸ਼ ਕਰੀ ਰੱਖਣ, ਕਿਉਂਕਿ ਗੁਣ ਜਿਹੜਾ ਹੈ ਉਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਅਤੇ ਬੱਚੇ ਸਾਂਭ ਰਹੇ ਨੇ, ਆਪ ਜੀ ਨੇ ਬੱਚਿਆਂ ਨੂੰ ਅਸੀਸਾਂ ਬਖਸ਼ਿਸ਼ ਕਰਨੀਆਂ। ਮੇਰੇ ਨਾਲ ਭਾਈ ਸਾਹਿਬ ਬੂਟਾ ਸਿੰਘ ਜੀ, ਅਸੀਂ ਇਹਨਾਂ ਨੂੰ ਖੰਡ ਮਿਸ਼ਰੀ ਕਹਿੰਦੇ ਹਾਂ, ਬੜੇ ਮਿੱਠੇ ਨੇ, ਕਿਆ ਬਾਤ ਹੈ। ਮਨਜੀਤ ਸਿੰਘ ਜੀ ਦਿਲ ਰੁਪਏ ਤੇ, ਉਹਨਾਂ ਦਾ ਵੀ ਧੰਨਵਾਦ ਹੈ। ਸ਼ਰਨਪਾਲ ਸਿੰਘ ਜੀ ਅਸੀਸ ਤਬਲੇ ਤੇ, ਇਹ ਸਾਰੇ ਮੇਰੇ ਨਾਲੋਂ ਜ਼ਿਆਦਾ ਗੁਣੀ ਨੇ। ਇਹਨਾਂ ਦੇ ਹੌਸਲੇ ਦੇ ਨਾਲ ਮੈਂ ਇੱਥੇ ਬਹਿ ਜਾਣਾ ਰਾਗ ਦਰਬਾਰ ਦੇ ਵਿੱਚ, ਨਹੀਂ ਤਾਂ ਮੈਨੂੰ ਰਾਗ ਗਾਉਣੇ ਕਿੱਥੇ ਆਉਂਦੇ। ਸਿੱਧੀਆਂ ਸਿੱਧੀਆਂ ਰੀਤਾਂ ਗਾ ਲਈਆਂ, ਇਹ ਮੇਰਾ ਜੋਨਰ ਹੀ ਨਹੀਂ ਆ। ਇਹ ਬੇਟਾ ਬੈਠਾ ਹੈ ਜੀ ਤੇਜਵੀਰ ਸਿੰਘ, ਇਹ ਮੇਰੇ ਮਿੱਤਰ ਨੇ ਭਾਈ ਨਵਦੀਪ ਸਿੰਘ ਹੋਣੀ ਉਹਨਾਂ ਦਾ ਬੇਟਾ ਹੈ, ਬੜੇ ਐਫਰਟ ਨੇ ਉਹਨਾਂ ਦੇ, ਇਹ ਮੈਰੀਲੈਂਡ ਤੋਂ ਲੈ ਕੇ ਆਏ ਨੇ ਇਹਨੂੰ। ਛੋਟੀ ਗੱਲ ਨਹੀਂ ਹੁੰਦੀ ਬੱਚਿਆਂ ਨੂੰ ਲੈ ਕੇ ਆਉਣਾ ਇੰਨੀ ਦੂਰੋਂ। ਅਤੇ ਹੋਰ ਵੀ ਮੇਰੇ ਸਤਿਕਾਰਯੋਗ ਵੀਰ ਜੀ ਹੈਗੇ ਨੇ ਜਿਹੜੇ ਨਿਊਜਰਸੀ ਤੋਂ ਬੱਚਿਆਂ ਨੂੰ ਲੈ ਕੇ ਆਏ ਨੇ। ਇਹਦੇ ਨਾਲ ਇਹ ਹੁੰਦਾ ਕਿ ਬੱਚੇ ਕੀਰਤਨ ਦੇ ਨਾਲ ਜੁੜੇ ਰਹਿਣ, ਪਰ ਜਿਹੋ ਜਿਹਾ ਸਮਾਗਮ ਹੋ ਰਿਹਾ ਹੈ, ਜਿੰਨੀ ਸੰਗਤ ਇੱਥੇ ਆਉਣੀ ਚਾਹੀਦੀ ਹੈ ਉਹਨੇ ਨਹੀਂ ਆ ਰਹੀ। ਇਹ ਸਵਾਲ ਮੇਰਾ ਸੈਨੋ ਜੀ ਦੀਆਂ ਸੰਗਤਾਂ ਨੂੰ ਆ ਕਿ ਤੁਹਾਡੇ ਬੱਚੇ ਕਿਉਂ ਨਹੀਂ ਆ ਰਹੇ। ਫਲਾਈਟਾਂ ਲੈ ਕੇ ਬੱਚੇ ਆ ਰਹੇ ਨੇ, ਇਹ ਐਫਰਟਸ ਹੈ ਉਹਨਾਂ ਦੇ ਮਾਂ ਪਿਓ ਦੇ, ਅਤੇ ਤੁਹਾਡਾ ਉਦਮ ਕਿੱਥੇ ਹੈ ਕਿ ਤੁਹਾਡੇ ਬੱਚੇ ਨਹੀਂ ਹੈਗੇ। ਹੈਗੇ ਨੇ ਇੱਥੇ, ਥੋੜ੍ਹੇ ਨੇ, ਜਿੰਨੀ ਸੰਗਤ ਸੈਨੋ ਜੀ 'ਚ ਹੈਗੀ ਹੈ ਉਹਨੇ ਨਹੀਂ ਹੈ, ਪਰ ਕੋਈ ਗੱਲ ਨਹੀਂ, ਜਿੰਨੇ ਵੀ ਨੇ ਮੇਰੇ ਖਿਆਲ ਸਾਰੇ ਹੀ ਸੁਰੀਲੇ ਨੇ, ਕੰਨ ਸੁਰਚ ਨੇ ਸਾਰਿਆਂ ਦੇ। ਆਓ ਆਪਾਂ ਸ਼ਬਦ ਗੁਰੂ ਦੇ ਨਾਲ ਜੁੜਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਰਾਗ ਮਲਹਾਰ, ਉਸ ਤੋਂ ਬਾਅਦ ਰਾਗ ਤੁਖਾਰੀ ਆਪਾਂ ਗਾਵਾਂਗੇ।
ਵਾਹਿਗੁਰੂ ਜੀ ਕਿਰਪਾ ਕਰਨ, ਆਪਣੇ ਚਰਨਾਂ ਦੇ ਵਿੱਚ ਧਿਆਨ ਜੋੜਨ ਦਾ, ਚਿੱਤ ਜੋੜਨ ਦਾ ਬਲ ਉਦੋਂ ਬਖਸ਼ਿਸ਼ ਕਰਨ, ਅਸੀਸ ਰੱਖਣੀ ਜੀ।

0: ਗੁਰੂ ਸਾਧ ਜੀ ਸਾਧਸੰਗ ਜੀ ਪਹਿਲਾਂ ਚੁੱਕਾਂ ਦੀ ਕਿਵੇਂ ਬਖਸ਼ਿਸ਼ ਕਰਨੀ, ਅਰਦਾਸ ਕਰਨੀ ਮਹਾਰਾਜ ਇਸ ਮਤ ਬਖਸ਼ਿਸ਼ ਕਰਨ, ਸਾਧਸਾ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਸਾਬਕਾ ਜੁੜੀ ਰਾਗੀ ਅਤੇ ਇਹਨਾਂ ਦੇ ਸਾਰੇ ਜੱਥੇ ਦਾ ਬਹੁਤ ਧੰਨਵਾਦੀ ਹਾਂ। ਬਹੁਤ ਹੀ ਇਹਨਾਂ ਨੇ ਆਨੰਦਮਈ ਕੀਰਤਨ ਸਰਵਣ ਕਰਾਇਆ। ਹੁਣ ਮੈਂ ਅਖੀਰ ਵਿੱਚ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਜੋ ਕਿ ਪਿਛਲੇ 40 ਸਾਲ ਤੋਂ ਮੈਂ ਵੀ ਦੇਖ ਰਿਹਾ ਹਾਂ, 45 ਸਾਲ ਤੋਂ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ। ਗੁਰਮੁਖ ਸੰਗੀਤ, ਗੁਰਮੁਖ ਸੰਗੀਤ ਵਰਡ ਜਿਹੜਾ ਪਾਪੂਲਰ ਕਰਨ ਵਿੱਚ ਇਹਨਾਂ ਦਾ ਬਹੁਤ ਵੱਡਾ ਹਿੱਸਾ ਹੈ। ਅਤੇ ਰਾਗ ਮਾਲੀ ਗੌੜਾ ਅਤੇ ਰਾਗ ਮਾਝ, ਮਾਝ ਵੀ ਜੋ ਹੁਣ ਰੂਪ ਸਰੂਪ ਜਿਹੜਾ ਪ੍ਰਚਲਿਤ ਹੋਇਆ ਹੈ, ਹੁਣ ਹਰ ਕੀਰਤਨੀਆਂ ਰਾਗ ਮਾਝ ਦਾ ਗਾਇਨ ਕਰਦਾ ਹੈ। ਇਹ ਡਾਕਟਰ ਸਾਹਿਬ ਦੀ ਬਹੁਤ ਵੱਡੀ ਦੇਣ ਹੈ। ਮੈਂ ਕੋਈ ਤਕਰੀਬਨ 30-35 ਸਾਲ ਪਹਿਲਾਂ ਇਹਨਾਂ ਦੇ ਬੰਦਿਸ਼ ਸੁਣੀ ਸੀ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਰਾਗ ਮਾਝ ਵਿੱਚ ਹੀ, ਅਤੇ ਦੋਨੋਂ ਰਾਗ ਮਾਲੀ ਗੌੜਾ ਅਤੇ ਰਾਗ ਮਾਝ ਵਿੱਚ ਸ਼ਬਦ ਗਾਇਨ ਕਰਨਗੇ। ਨਾਲ ਇਹਨਾਂ ਦੇ ਸੰਗਤ ਕਰ ਰਹੇ ਹਨ ਸਾਡੇ ਬਹੁਤ ਹੀ ਮਸ਼ਹੂਰ ਬੇ ਏਰੀਆ ਦੀ ਰਾਜਵਿੰਦਰ ਸਿੰਘ ਜੀ, ਅਤੇ ਨਾਲ ਇਹਨਾਂ ਦੇ ਤਾਉਸ ਦੇ ਸੰਗਤ ਕਰ ਰਹੇ ਹਨ ਗੁਰਪ੍ਰੀਤ ਸਿੰਘ ਜੀ, ਅਤੇ ਨਾਲ ਗਾਇਨ ਨਾਲ ਸੰਗਤ ਕਰ ਰਹੇ ਹਨ ਡਾਕਟਰ ਮਨਪ੍ਰੀਤ ਸਿੰਘ ਜੀ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਅਤੇ ਇੱਕ ਹੋਰ ਬੇਨਤੀ ਹੈ ਕਿ ਕੀਰਤਨ ਬਾਅਦ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਜੀ ਵੀ ਪਹੁੰਚ ਰਹੇ ਹਨ, ਅਤੇ ਕੁਝ ਮਿੰਟ ਉਹਨਾਂ ਨੂੰ ਵੀ ਜੀ ਕਹਿਣਾ ਹੈ, ਉਹਨਾਂ ਦਾ ਸਵਾਗਤ ਕਰਨਾ ਹੈ। ਅਤੇ ਸਵੇਰੇ ਆਸਰੀ ਵਾਰ ਭਾਈ ਕਰਮ ਸਿੰਘ ਜੀ ਸ਼ਾਂਤ ਹਾਜ਼ਰੀ ਭਰਨਗੇ, ਤਾਂ ਸਰੀ ਸੰਗਤ ਨੂੰ ਬੇਨਤੀ ਹੈ ਕਿ ਸਵੇਰੇ 7 ਵਜੇ ਕੋਸ਼ਿਸ਼ ਕਰਨੀ, ਬਹੁਤ ਹੀ ਸੁਰੀਲੇ ਕੀਰਤਨੀ ਹਨ ਉਹ ਵੀ, ਅਤੇ ਇਸੇ ਤਰ੍ਹਾਂ ਕੱਲ੍ਹ ਦੁਪਹਿਰ 1 ਵਜੇ ਤੱਕ ਪ੍ਰੋਗਰਾਮ ਚੱਲੇਗਾ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸਿੰਘ ਜੀ ਸੀ ਮਾਝ ਰਾਗ ਦੀ ਵਾਰ ਦੀ ਪੌੜੀ। ਇਹੀ ਯਤਨ ਹੈ ਇਸ 31 ਰਾਗ ਦਰਬਾਰ ਦਾ ਕਿ ਅਸੀਂ ਗੁਰਮਤਿ ਸੰਗੀਤ ਦੀਆਂ ਸ਼ੈਲੀਆਂ ਨੂੰ ਬੜੀ ਦੂਰੋਂ ਕਲਾਸੀਕਲ ਮਿਊਜ਼ਿਕ ਤੋਂ ਖਿਆਲ ਸ਼ੈਲੀ ਤੋਂ ਅਸੀਂ ਇਸ ਨੂੰ ਕੱਢ ਕੇ ਲਿਆਏ ਹਾਂ ਤਾਂ ਕਿ ਗੁਰਮਤਿ ਦੀ ਸ਼ੈਲੀ ਦੇ ਮੁਤਾਬਕ, ਨਹੀਂ ਤੇ ਗੁਰਮਤਿ ਸੰਗੀਤ ਦਾ ਕੋਈ ਸਰੂਪ ਨਿਰਧਾਰਿਤ ਨਹੀਂ ਸੀ ਹੋ ਰਿਹਾ। ਤੁਸੀਂ ਵੇਖ ਰਹੇ ਹੋ ਕਿ ਹੁਣ ਸਾਰੇ ਕੀਰਤਨੀ ਦਰਬਾਰ ਸਾਹਿਬ ਤੋਂ ਲੈ ਕੇ ਕੁੱਲ ਦੁਨੀਆਂ ਦੇ ਵਿੱਚ ਸ਼ਬਦ ਪ੍ਰਧਾਨ ਗਾਇਕੀ ਗਾ ਰਹੇ ਨੇ। ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਗੁਰਮਤਿ ਸੰਗੀਤ ਕੋਈ ਚਮਤਕਾਰ ਨਹੀਂ, ਚਮਤਕਾਰ ਹੈ ਤਾਂ ਫਿਰ ਕਲਾਸੀਕਲ ਮਿਊਜ਼ਿਕ ਗਾਓ, ਖਿਆਲ ਸਿੱਖੋ, ਚਤੁਰੰਗ ਸਿੱਖੋ, ਤਿਰਵਟ ਸਿੱਖੋ, ਧਰੁਪਦ ਧਮਾਰ ਸਿੱਖੋ। ਇੱਥੇ ਤੇ ਸ਼ਬਦ ਪ੍ਰਧਾਨ ਗੁਰੂ ਦੀ ਗੁਰਮਤਿ ਅਨੁਸਾਰ ਗਾਇਕੀ ਨੂੰ ਆਪਾਂ ਉਤਸ਼ਾਹਿਤ ਕਰਨਾ। ਅਗਲਾ ਪ੍ਰੋਗਰਾਮ ਸ਼੍ਰਵਣ ਕਰੋ ਜੀ।
1: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਦੇ ਗਮਾਨ ਲਈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਡਾਕਟਰ ਗੁਰਨਾਮ ਸਿੰਘ ਹੋਣਾ ਦੇ, ਜਿਨ੍ਹਾਂ ਨੇ ਅੰਤ ਦੇ ਉੱਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ। ਜਿਸ ਤਰ੍ਹਾਂ ਅੱਗੇ ਸੰਤਾਂ ਨੂੰ ਦੱਸਿਆ ਸੀਗਾ ਵੀ ਆਪਣੇ ਵਿੱਚ ਜੋ ਵੀ ਕੌਮ ਦੇ ਵਾਸਤੇ ਜੋ ਆਪਣੀਆਂ ਕੁਰਬਾਨੀਆਂ ਦਿੰਦੇ ਹਨ ਉਹਨਾਂ ਨੂੰ ਸਿੱਖ ਕੌਮ ਸਦਾ ਹੀ ਸਨਮਾਨਿਤ ਕਰਦੀ ਹੈ। ਉਸੇ ਬਾਬਤ ਤੁਹਾਨੂੰ ਪਤਾ ਹੈ ਵੀ ਜੋ ਦੌਰ 1984 ਤੋਂ ਬਾਅਦ ਚੱਲਿਆ, ਜੋ ਗੌਰਮੈਂਟ ਦੀ ਉੱਥੋਂ ਦੇ ਨੇ ਅਣਪਛਾਤੀਆਂ ਲਾਸ਼ਾਂ ਬਹੁਤ ਹੀ ਖਾਲੜਾ ਜੀ ਨੇ ਲੱਭੀਆਂ, ਫਿਰ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਅਤੇ ਜਿਹੜਾ ਉਸ ਵੇਲੇ ਦਾ ਹੁਕਮਰਾਨ ਸੀਗਾ, ਬੇਅੰਤਾ ਪਾਪੀ ਆਪਾਂ ਕਹਿ ਜਾਂਦੇ ਹਾਂ ਉਹਨੂੰ, ਉਸ ਨੂੰ ਗੱਡੀ ਚੜਾਇਆ ਆਪਣੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਹੋਣਾ ਨੇ। ਉਹਨਾਂ ਦੀ ਕੁਰਬਾਨੀ ਕਰਕੇ ਜੋ ਇਹ ਅੱਤਿਆਚਾਰ ਹੋਇਆ ਸੀ ਉਸ ਨੂੰ ਕਾਫੀ ਠੱਲ ਪਈ। ਸੋ ਉਹਨਾਂ ਦੀ ਮਾਤਾ ਆਪਣੇ ਵਿੱਚ ਹਾਜ਼ਰ ਹਨ, ਬੇਨਤੀ ਕਰਦੇ ਹਾਂ ਵੀ ਜਿੰਨੇ ਤੁਸੀਂ ਆਪਣੇ ਇੱਥੇ ਆਓ, ਪਿੱਛੇ ਆਪਾਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਗੁਰਦੁਆਰੇ ਵੱਲੋਂ, ਗੁਰਦੁਆਰਾ ਸਾਹਿਬ ਵੱਲੋਂ ਅਤੇ ਸਾਰੀ ਸੰਗਤ ਵੱਲੋਂ। ਅਤੇ ਬੇਨਤੀ ਕਰਦੇ ਹਾਂ ਆਪਣੇ ਸਾਡੇ ਸਿਮਰਨਜੀਤ ਸਿੰਘ ਜੀ, ਹਜੂਰੀ ਰਾਗੀ ਸਾਨੂੰ ਜੀ ਗੁਰਦੁਆਰਾ ਵੱਲੋਂ, ਉਹਨਾਂ ਨੂੰ ਵੀ ਹਰਪ੍ਰੀਤ ਸਿੰਘ ਜੀ ਵੀ ਮਾਤਾ ਜੀ ਨੂੰ ਸਨਮਾਨਿਤ ਕੀਤਾ ਜਾਵੇ। ਮਾਤਾ ਜੀ ਤੁਹਾਡੇ ਅਸੀਂ ਬਹੁਤ ਰਿਣੀ ਹਾਂ ਵੀ ਜੋ ਤੁਸੀਂ ਇਸ ਤਰ੍ਹਾਂ ਦਾ ਯੋਧਾ ਪੈਦਾ ਕੀਤਾ। ਗੁਰੂ ਸਾਹਿਬ ਸਦਾ ਹੀ ਤੁਹਾਨੂੰ ਚੜ੍ਹਦੀ ਅਕੜਾਂ ਵਿੱਚ ਰੱਖਣ, ਅਤੇ ਮਾਤਾ ਸੁਰਜੀਤ ਕੌਰ ਜੀ ਉਹਨਾਂ ਨੂੰ ਆਪਾਂ ਸਨਮਾਨਿਤ ਕਰ ਰਹੇ ਹਾਂ। ਬੋਲੇ ਸੋਨਿਹਾਲ, ਨਾਲ ਉਹਨਾਂ ਦੇ ਭਾਈ ਰਣਜੀਤ ਸਿੰਘ ਅਤੇ ਬਸੰਤ ਕੌਰ ਜੀ ਆਏ ਹਨ, ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ। ਭਾਈ ਰਣਜੀਤ ਸਿੰਘ ਜੀ ਬੋਲੇ ਸੋਨਿਹਾਲ, ਬਸੰਤ ਕੌਰ ਜੀ ਬਸੰਤ ਕੌਰ ਜੀ ਜੇ ਹੈਂ ਤਾਂ ਇੱਥੇ ਪਿੱਛੇ ਆ ਜਾਣ ਸਟੇਜ ਦੇ, ਅਤੇ ਉਹ ਵੀ ਕਲਗਰੀ ਤੋਂ ਮਾਤਾ ਜੀ ਨੂੰ ਨਾਲ ਲੈ ਕੇ ਹਨ। ਅਤੇ ਨਾਲ ਦੇ ਨਾਲ ਓਂਕਾਰ ਸਿੰਘ ਜੀ ਨੂੰ ਬੇਨਤੀ ਹੈ ਵੀ ਜਿਸ ਤਰ੍ਹਾਂ ਵੀ ਇਸ ਵੇਲੇ ਵੀ ਹਾਲੇ ਉਹ ਹੀ ਦੌਰ ਚੱਲ ਰਿਹਾ, ਸਿੱਖਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ, ਅਤੇ ਆਪਣੇ ਬੰਦੀ ਕਰਕੇ ਰੱਖਿਆ ਹੋਇਆ ਸਿੰਘਾਂ ਨੂੰ, ਆਪਣੇ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਜੀ ਦੇ ਸਪੁੱਤਰ ਭਾਈ ਓਂਕਾਰ ਸਿੰਘ ਜੀ ਆਪਣੇ ਕੋਲ ਆਏ ਹਨ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ। ਠੀਕ ਹੈ, ਉਹ ਵੀ ਨਹੀਂ ਆ ਸਕੇ, ਸੋ ਫਿਰ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਯੋਧੇ ਗੁਰੂ ਸਾਹਿਬ ਭੇਜਦੇ ਰਹਿਣ, ਜਿਹੜੀ ਅੱਤਿਆਚਾਰ ਹੁੰਦਾ ਉਸ ਨੂੰ ਠੱਲ ਪਾਉਂਦੇ ਰਹਿਣ, ਅਤੇ ਸਦਾ ਹੀ ਸੱਚ ਦੇ ਨਾਲ ਆਪਾਂ ਵੀ ਖੜੀਏ। ਅਤੇ ਬੇਨਤੀ ਹੈ ਕਿ ਰਣਜੀਤ ਸਿੰਘ ਉਹਨਾਂ ਨੇ ਇੱਕ ਮਿੰਟ ਵਾਸਤੇ ਸੰਗਤ ਨਾਲ ਸਾਂਝ ਪਾਉਣੀ ਹੈ, ਉਸ ਤੋਂ ਬਾਅਦ ਆਨੰਦ ਸਾਹਿਬ 'ਤੇ ਅਰਦਾਸ ਹੋਊਗਾ ਜੀ। ਆਪਣੇ ਓਂਕਾਰ ਸਿੰਘ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ ਜੀ। ਬੋਲੇ ਸੋਨਿਹਾਲ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋਟ ਮਾਇਆ ਕੇ ਧੰਦ ਸੁਆਓ। ਬਹੁਤ ਹੀ ਵੱਡੇ ਭਾਗ ਹਨ ਜੋ ਕਿ ਇਸ ਪਾਵਨ ਅਸਥਾਨ ਤੇ ਰਾਗ ਦਰਬਾਰ ਹੋ ਰਿਹਾ ਹੈ। ਸੋ ਜਿੱਥੇ ਰਾਗ ਦਰਬਾਰ ਹੈ ਉੱਥੇ ਸਾਡੇ ਵੱਡੇ ਭਾਗ ਹਨ ਕਿ ਅੱਜ ਦੇ ਦਿਨ ਜੋ ਸਾਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ, ਜਿੱਥੇ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ 31 ਅਗਸਤ 1995 ਵਿੱਚ ਜੋ ਬੇਅੰਤ ਸਿੰਘ, ਜਿਸਨੂੰ ਆਪਣਾ ਸਾਰੇ ਸਿੰਘ ਬੇਅੰਤਾ ਬੁੱਚੜਾ ਆਖਦੇ ਹਨ, ਉਸ ਦੇ ਬੰਬ ਦੇ ਨਾਲ ਟੋਟੇ ਟੋਟੇ ਕਰਕੇ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਆਪ ਸ਼ਹੀਦ ਹੋ ਗਏ ਅਤੇ ਜ਼ਾਲਮ ਦੇ ਜ਼ੁਲਮ ਨੂੰ ਠੱਲ ਪਾਈ। ਸੋ ਉਸ ਮਹਾਨ ਯੋਧੇ ਦੇ ਮਾਤਾ ਸੁਰਜੀਤ ਕੌਰ ਜੀ ਅੱਜ ਸਾਡੇ ਵਿੱਚ ਹਾਜ਼ਰ ਹਨ, ਜੋ ਕਿ ਕੈਲਗਰੀ ਵਿਖੇ ਰਹਿੰਦੇ ਹਨ। ਸੋ ਸਾਨੂੰ ਬੜਾ ਸੁਭਾਗ ਸਮਾਂ ਪ੍ਰਾਪਤ ਹੋਇਆ, ਮਾਤਾ ਜੀ ਸਾਨੂੰ ਸੇਵਾ ਦਿੰਦੇ ਹਨ ਨਾਲ ਵਿਚਰਨ ਦੀ। ਸੋ ਉਹਨਾਂ ਦੇ ਪਿਤਾ ਜੀ ਹਰਨੇਕ ਸਿੰਘ, ਉਹ ਵੀ ਕੈਲਗਰੀ ਵਿੱਚ ਰਹਿੰਦੇ ਹਨ। ਸੋ ਐਸੇ ਮਹਾਨ ਯੋਧੇ ਨੇ ਸਾਡੇ ਪੰਥ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਸੋ ਸਾਰੀਆਂ ਸਾਧ ਸੰਗਤ ਦਾ, ਸਮੂਹ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਤਨੀ ਸੇਵਾ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤਾ ਹੈ ਗੁਰੂ ਨਾਨਕ ਲਿੰਗ ਤੇ ਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਦੇ ਆਵੇ ਧਾਏ ਸਭ ਥਾਂ ਹੋਏ ਸਤਿਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੋਏ ਸਤਿਸਵਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਪਟਵਾਏ ਕੁਪਨੀਆਂ ਲੁਹਾਈਆਂ ਆਰਿਆਂ ਨਾਲ ਚਿਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਕਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਤ ਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਆਨ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਨੂੰ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕਾਂ ਅਨੁਸਾਰ ਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹਰ ਸਾਲ ਸਿੱਖ ਗੁਰਦੁਆਰਾ ਸੈਂਡੋਜੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ 31 ਰਾਗ ਦਰਬਾਰ ਕਰਵਾਏ ਜਾਂਦੇ ਹਨ ਦਾਤਾਰ ਜੀ ਇਸ ਸਾਲ ਵੀ ਆਪ ਜੀ ਨੇ ਬਖਸ਼ਿਸ਼ ਕੀਤੀ ਅੱਜ 31 ਰਾਗ ਦਰਬਾਰ ਦਾ ਦੂਸਰਾ ਦਿਨ ਸ਼ਾਮ ਦੇ ਦੀਵਾਨ ਸਜਾਏ ਪਾਤਸ਼ਾਹ ਸਜੇ ਦੀਵਾਨਾਂ ਦੇ ਅੰਦਰ ਰਾਗਾਂ ਦੇ ਵਿੱਚ ਰਾਗੀ ਸਿੰਘਾਂ ਨੇ ਦਾਤਾਰ ਜੀਓ ਗੁਰਬਾਣੀ ਦਾ ਕੀਰਤਨ ਕੀਤਾ ਦਾਤਾਰ ਜੀ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਰਾਗ ਗਾਇਨ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਰਜਿਆ ਜਾਂ ਦਾਸਰਿਆਂ ਪਾਸੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਆਉਂਦੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਦਿਲ ਫੁਲਫੇਟਾ ਪ੍ਰਵਾਨ ਕਰਨੇ ਆਪਣੇ ਦਰੋਂ ਕਰੋ ਨਾਮ ਦਾਨ ਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਭੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਦੇ ਮਹਾਂਵਾਕਾਂ ਅਨੁਸਾਰ ਚੜ੍ਹਦੀ ਕਲਾ ਜਥੇ ਵੱਲੋਂ
ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜੁੜਦਿਆਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ, ਆਪ ਜੀ ਦੇ ਦਾਤਾ ਦਰਬਾਰ ਦੇ ਵਿੱਚ ਸਜਾਵਟ ਫੁੱਲਾਂ ਦੀ ਸੇਵਾ ਕੀਤੀ, ਹੋਰ ਬੇਅੰਤ ਸੇਵਾਵਾਂ ਕੀਤੀਆਂ, ਲੰਗਰ ਦੀ ਸੇਵਾ ਕੀਤੀ। ਦਾਤਾਰ ਜੀ ਸਾਰੇ ਸੇਵਾਦਾਰ ਸਰਦਾਰ ਕਰਨੈਲ ਸਿੰਘ, ਸਰਦਾਰ ਜਰਨੈਲ ਸਿੰਘ, ਸਰਦਾਰ ਜਗਸੀਰ ਸਿੰਘ, ਸਰਦਾਰ ਹਰਜਿੰਦਰ ਸਿੰਘ, ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਦਾਤਾਰ ਜੀ ਉਹ ਸੇਵਕ ਅਰਦਾਸਾਂ ਬੇਨਤੀਆਂ ਕਰ ਰਹੇ ਹਨ। ਦਾਤਾਰ ਜੀ ਕਿਰਪਾਲਤਾ ਕਰਨੀ, ਸਾਰੇ ਚੜ੍ਹਦੀ ਕਲਾ ਜਥੇ ਨੂੰ ਦਾਤਾ ਚੜ੍ਹਦੀ ਕਲਾ ਬਖਸ਼ਣੀ, ਇਸੇ ਤਰ੍ਹਾਂ ਸੇਵਾ ਦਾ ਚਾਓ ਉਦਮ ਬਖਸ਼ਣਾ, ਨਾਮ ਦੀਆਂ ਦਾਤਾਂ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕਰਕੇ ਨਿਵਾਜਣਾ, ਸਾਰੇ ਜਥੇ ਦਾ ਆਪਸ ਦੇ ਵਿੱਚ ਮੇਲ ਇਤਫਾਕ ਪਿਆਰ ਬਖਸ਼ਣਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਪਾਤਸ਼ਾਹ ਜੀ। ਆਪ ਜੀ ਦਾ ਘਰ ਦੇ ਪ੍ਰੀਤਮਾਨ ਦਲੀਪ ਸਿੰਘ ਜੀ ਦੇ ਜਨਮ ਦੀ ਖੁਸ਼ੀ ਵਿੱਚ ਅਰਦਾਸ ਬੇਨਤੀਆਂ ਕਰ ਰਹੇ ਹਨ। ਦਾਤਾਰ ਜੀ ਕਿਰਪਾਲਤਾ ਕਰਨੀ, ਸੇਖ ਨੂੰ ਚੜ੍ਹਦੀ ਕਲਾ ਬਖਸ਼ਣ, ਦਾਤਾਰ ਜੀ ਉਹ ਚੋਪੜਾ ਫੈਲਮੀ ਵੱਲੋਂ ਦਾਤਾਰ ਜੀ ਸੁੱਖ ਸ਼ਾਂਤੀ ਦੀ ਅਰਦਾਸ ਕਰਨ, ਕਿਰਪਾਲਤਾ ਕਰਨੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਮਲਕੀਤ ਸਿੰਘ ਅਤੇ ਦਾਤਾ ਸਾਰਾ ਪਰਿਵਾਰ ਸਰਦਾਰ ਮਹਿੰਦਰ ਸਿੰਘ ਜੀ ਦੇ ਰੋਗਤਾ ਵਾਸਤੇ ਬੇਨਤੀਆਂ ਕਰਦੇ ਨੇ ਪਾਤਸ਼ਾਹ ਜੀ। ਜਨਮ ਜਨਮ ਕੇ ਦੁੱਖ ਨਿਵਾਰੇ, ਸੁਕਾ ਮਨਸਾ ਧਾਰੇ, ਦਰਸ਼ਨ ਪੇਟ ਉਥੋਤ ਨਿਹਾਲਾ, ਗੁਰੂ ਕਾ ਸ਼ਬਦ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਹੈ ਜਮਕੀ ਫੰਦਾ ਦੇ ਮਹਾਂਵਾਕਾਂ ਅਨੁਸਾਰ ਸਰਦਾਰ ਮਹਿੰਦਰ ਸਿੰਘ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਣੇ, ਚੜ੍ਹਦੀ ਕਲਾ ਬਖਸ਼ਣੀ, ਹਰ ਵਾਰ ਰੱਖਿਆ ਕਰਨੀ ਦਾਤਾਰ ਜੀ ਉਹ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ। ਦਾਤਾਰ ਜੀ ਬਖਸ਼ੇ ਹੋਏ ਦਾਤਾਂ ਵਿੱਚੋਂ ਸਰਬਤ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦੀ ਦੇ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਹੈ। ਆਪ ਜੀ ਦਰ ਪ੍ਰਵਾਨ ਹੋਏ, ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਵਿਖੇ ਵਰਤੇ, ਜੋ ਸ਼ਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ। ਵਾਹਿਗੁਰੂ ਵਾਹਿਗੁਰੂ ਜਪੇ। ਦਾਤਾਰ ਜੀ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੈ ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਾਂ ਨੂੰ ਕੋ ਹੁਕਮ ਹੈ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਮੁਖਵਾਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 621 ਅਤੇ 622 ਅੰਗ ਤੇ ਸੁਭਾਏ ਮਾਨ ਸੁਰਟ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸੁਰਿਓ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਿਤ ਸੁਹੇਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲਿਨ ਦੇਖੈ ਗਾ ਦੇਵਨਹਾਰ ਤੇਰੇ ਦਾਨ ਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸੰਬਤ ਸਹਾ ਲਿਖਿਆ ਮਿਲ ਕਿਰਪਾ ਹੋ ਤੇਲ ਦੇਹ ਸਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਾਰ ਕਾਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੌਰ ਗੁਰ ਏਕੋ ਵੇਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸ਼ੇਚ ਸੀਆਂ ਘੜੀਆਂ ਪਹਿਰਾਂ ਤਿੱਤੀ ਵਾਰੀ ਵਾਂ ਹੋਵਾ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਗਾਨ ਲੋਪਉਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਆਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੀ ਕਉ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ ਹੋਏ ਜਾਤੀ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਉ ਮੰਡਲ ਮੁੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਡੰਡੋ ਪੁਨ ਵੱਡਾ ਹੇ ਰਹਾਓ ਸਾਕਤ ਹਲਤ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲਹਿ ਚ ਬਹਿ ਦੁਖ ਪਾਵ ਹੇ ਜਮਕੌਰ ਸਹਿਸ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ ਆਉਦ ਘਟੈ ਦਿਵਸ ਰਹਿਣਾਰੇ ਮਨ ਗੁਰ ਮਿਲਕਾ ਸਵਾਰੇ ਰਹਾਓ ਸੰਸਾਰ ਵਿਕਾਰ ਸੰਸੀ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੈ ਇਹ ਰਸਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨੈ ਵਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋਲ ਨਾ ਹੋਏ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹਾਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁੱਲ ਜੀ ਫਿਰ ਮਾਣਿਆ ਕਿ ਮਾਣ ਸਤਿਗੁਰੂ ਜੀ ਨਤਾਣਿਆ ਕਿ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖਾਸਨ ਦੀ ਸੇਵਾ ਸੋਹਲੇ ਸਾਹਿਬ ਜੀ ਦਾ ਪਾਠ ਹੋਏ ਦਾ ਤਾ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣਾ ਜੀ ਅੱਗੇ ਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚੁਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਸੁਖਾਸਨ ਪਿਆਰ ਹਨ ਆਪ ਜੀ ਕਿਰਪਾ ਸਹਿਤ ਆਪਣੇ ਪਵਿੱਤਰ ਆਸਣ ਤੇ ਵਿਰਾਜਮਾਨ ਹੋਵੋ ਪਿਆਰੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕਰਨਾ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੂਮ

है धन है धन है गुरु अमरदास साहेब धन है धन है धन है धन गुरु अमरदास

0: ਬੰਧਨ ਕਟੈ
1: ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡ ਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ
0: ਗੁਰ ਕੇ ਗ੍ਰਹਿ ਸੇਵਕ ਜੋ ਰਹਿ
1: ਗੁਰ ਕੀ ਆਗਿਆ ਮਨ ਮੈ ਸਹਿ
0: ਆਪਸ ਕੋ ਕਰ ਕਛ ਨ ਜਨਾਵੈ
1: ਹਰ ਹਰ ਨਾਮ ਹਿਰਦੈ ਸਦ ਧਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ
1: ਤਿਸ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨਿਕਾਮੀ
1: ਜਿਸ ਕਉ ਹੋਤ ਪ੍ਰਾਪਤ ਸੁਆਮੀ
0: ਆਪਣੀ ਕਿਰਪਾ ਜਿਸ ਵਾਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਬਿਸਵੇ ਗੁਰ ਕਾ ਮਨ ਮਨ
1: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
1: ਅਨਕ ਬਾਰ ਗੁਰ ਕਉ ਬਲ ਜਾਉ
0: ਸਰਵਨ ਨਾਨ ਜੀ ਕਾ ਦਾਤਾ
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਜਨ ਜਨ ਮੈਂ ਬਾਲ ਬ੍ਰਹਮ
1: ਇਕ ਆਪ ਨਹੀਂ ਕਛ ਭਰਮ
0: ਸਿਆਣਪ ਲਿਆ ਨ ਜਾਈਏ
1: ਨਾਨਕ ਐਸਾ ਗੁਰ ਬਡ ਭਾਗੀ ਪਾਈਏ
0: ਸਫਲ ਦਰਸ਼ਨ ਤੇਗਤ ਪੁਨੀਤ
1: ਪਰ ਸਤ ਚਰਨ ਗਤ ਨਿਰਮਲ ਰੀਤ
0: ਤੇਗ ਸੰਗ ਰਾਮ ਗੁਣ ਰਵੇ
1: ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜਿਹ ਵਾਏਕ ਉਸਤਤ ਅਨੇਕ
1: ਸਤ ਪੁਰਖ ਪੂਰਨ ਬਬੇਕ
0: ਕਾਹੂ ਬੋਲ ਨ ਪਹੁੰਚਤ ਪ੍ਰਾਣੀ
1: ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰੈ
1: ਚਰਨ ਕਮਲ ਹਿਰਦੈ ਸਿਮਰੈ
0: ਸਦ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਉਸ ਪੁਰਖ ਕਾ ਨਾਹੀ ਕਦੇ ਬਿਨਾਸ
1: ਜਾ ਕੇ ਮਨ ਪ੍ਰਗਟੇ ਗੁਣ ਤਾਸ
0: ਆਜ ਬਹਿਰ ਹਰ ਕਾ ਨਾਮ ਲੇ
1: ਸਚ ਉਪਦੇਸ਼

0: ਜਿਸਕਾ ਸਾ ਤਿਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਹਿਤ ਪਾਈ ਚੁਕੇ ਪ੍ਰਮ ਗਵਨ
1: ਸੁਨ ਨਾਨਕ ਹਰ ਹਰ ਜਸ ਸਰਵਨ
0: ਨਿਰਗੁਣ ਆਪ ਸਰਗੁਣ ਵੀ ਓਹੀ
1: ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭ

0: ਮਿਉ ਰਤਨ ਜਨਮ ਕਾ ਹੋਏ ਉਧਾਰ,
1: ਹਰ ਹਰ ਸਿਮ ਪ੍ਰਾਨ ਆਧਾਰ,
0: ਅਨਕ ਉਪਾਵਨਾ ਛੂਟਣ ਹਾਰੇ,
1: ਸਿਮਰਤ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੋ ਮਨ ਲਾਏ,
1: ਮਨ ਵੰਚਕ ਨਾਨਕ ਵਲ ਪਾਏ,
0: ਸੰਗ ਨ ਚਾਲਸ ਤੇਰੇ ਤਨਾ,
1: ਤੂੰ ਖਿਆਲ ਵਟਾਵੇ ਮੂਰਖ ਮਨਾ,
0: ਸੁਤ ਮੀਤ ਕੁਟੰਬ ਅਰਬਨ।

0: ਜਨ ਦੀਏ ਤਿਸ ਬੁਝੇ ਨਾ ਬੇਗਾਨਾ
1: ਨਾਮ ਸਾਰ ਨਾਨਕ ਪਛਾਨਾ
0: ਗੁਰ ਕੀ ਮਤ ਤੂੰ ਲੈ ਆਨੇ
1: ਭਗਤ ਦੇ ਨਾਮ ਬਹੁਡੂ ਬੇਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਜੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪੋ ਅਵਰ

0: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
1: ਤਹ ਕਿਸੈ ਭੂਖ ਕਵਨ ਤ੍ਰਿਪਤਾਵੈ
0: ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਿਵ ਆਪਣੀ ਸੋਭਾ ਆਪਣ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
0: ਜਹ ਸਰਵ ਕਲਾ ਆਪਹ ਪਰਵੀਨ
1: ਤਹ ਬੇਦ ਕਤੇ ਕਹਾ ਕੋਚੀਨ
0: ਜਬ ਆਪਨੂ ਆਪ ਆਪ ਉਰਤਾਰੈ
1: ਸਗਨ ਆਪਸ

0: ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ
1: ਆਪ ਵਿਸਾਰ
0: ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ।

0: ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
1: ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਣ

0: ਸੱਚੇ ਸਾਹਿਬ ਕਨੇਰੇ
1: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
1: ਸੁਖ ਮਨ ਆਏ ਵਸਿਆ ਜਿਨ ਇੱਛਾ ਸਭ

0: ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਲਵਿਕ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
1: ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਜਿਸ ਤੂ ਦੇਹ ਸੋਈ ਜਨ ਪਾਵੇ।

0: ਕਲ ਸਾਡੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ
1: ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
0: ਮਨ ਸਨ ਸਭ

0: ਬਾਣੀ ਤੈਨੇ ਕੀਤੀ ਜਿੰਟ ਕੌਲੀ ਪਾਈਆ
1: ਕੁਰਬਾਨ ਕੀਤਾ ਤੁਸੈ ਮਿਟੋ ਜਨ ਮੋਹ ਮਿਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ

0: ਮੁੱਲੇ ਨਾ ਕੀ ਚੈ ਜਤ ਅੰਤ ਪਛੋ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਗਾ ਤੇਰਾ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਧਰਮ ਅਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਗ ਵਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਹਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੇ ਸੱਚਾ ਮਨ ਵਸਾਇਆ
0: ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ
1: ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਸੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੇ ਚਾਲਾ ਨਿਰਾਲੇ ਭਗਤਾਂ ਕੇਰੇ ਬੇਗਮ ਮਾਰਗ ਚੱਲਣਾ
0: ਲੋਕ ਅੰਕਾ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਹੋ ਦਿੱਖੇ ਬਾਲ ਹੋ ਨਿੱਕੇ ਏਤ ਮਾਰਗ ਜਾਣਾ
0: ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹੇ ਨਾਨਕ ਚਾਲ ਭਗਤਾ ਜੋ ਜੋਗ ਨਿਰਾਲੇ
0: ਤੂੰ ਚਲਾ ਇਹ ਤਿਵ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਬ ਤੂੰ ਚਲਾ ਹੈ ਤਿਵੈ ਚੱਲਾ ਹੈ ਜਿਨਾ ਮਾਰਗ ਪਾਪ ਹੈ
0: ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ
1: ਜਿਸਨੂੰ ਕਥਾ ਸੁਣਾਏ ਹੈ ਆਪਣੇ ਸੇ ਗੁਰਦੁਆਰਾ ਦੁੱਖ ਪਾਵੇ
0: ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ
1: ਇਹੋ ਸੋਹਿਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਇਹੋ ਸੁਣ ਕੇ ਮਨ ਵਸਿਆ ਜੈ ਧੁਰ ਲਿਖਿਆ ਆਇਆ
2: ਇੱਕ ਵਿਰਹਿ ਕਲੇਰੇ
1: ਕਰੈ ਕਲਾ ਕਲੀ ਕਿਨੈ ਨ ਪਾਇਆ
0: ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਤੇ ਜਿਨੀ ਹਰਿ ਧਿਆਇਆ
0: ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
2: ਪਵਿੱਤ ਮਾਤਾ ਪਿਤਾ ਕੁਟੰਬ ਸਹਿਸਿਓ ਪਵਿੱਤ ਸੰਗਤ ਸਭਾਈਆ
0: ਸੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ
0: ਸਹਿ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
2: ਨਹੀਂ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਮਨ ਦੋ ਸਬਦ ਲਾਗੋ ਹਰਿ ਜੋ ਰਹੁ ਚਿਤ ਲਾਏ
0: ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬ ਜਾਏ
1: ਜਿਉ ਮੈਲੇ ਮਾਰੋ ਨਿਰਮਲ ਮਾਰੋ ਨਿਰਮਲ ਜਿਉ ਤਾਂ ਮੈਲੇ
0: ਤਿਸਨਾ ਵੱਡਾ ਰੋਗ ਲੱਗਾ ਮਨ ਮਨੋਹ ਵਸਾਰਿਆ
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਵੇਦਾਂ ਲਿਆ
0: ਨਾਨਕ ਜਿਨ ਸਤਿ ਜਿਆ ਕੂੜੇ ਲਾਗੇ

0: ਜਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ
1: ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ
0: ਨਾਨਕ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਨਿਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ
0: ਉੱਥੇ ਕੋਈ ਉੱਚ ਵੇਖਿਆ ਜਾਏ
1: ਅਨੇਕ ਜੋਨੇ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਾਨੀ ਸਤਿਗੁਰ ਸਬਦ ਸੁਣਾਏ
1: ਆ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ
1: ਬਾਣੀ ਸੰਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ
0: ਦੇਖੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ
1: ਅੰਮ੍ਰਿਤ ਸਦਾ ਰੰਗ ਜਪ ਹੋ ਸਾਰਗ ਬਾਣੀ
0: ਨਾਨਕ ਸਦਾ ਗਾਵ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋ ਹੋਰ ਕੱਚੀ ਬਾਣੀ
0: ਗੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ
1: ਹਰ ਹਰ ਨਿਤ ਕਰ ਹੈ ਰਸਨਾ ਕਹੇ ਅਕਸ਼ੁਨ ਜਾਣੀ
0: ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
1: ਕਹਾ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
0: ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ
1: ਸਬਦ ਰਤਨ ਜਿਤ ਮਨ ਲਗਾਇਓ ਆਤਮਾਓ
0: ਸਭ ਸੇ ਦੀ ਮਨ ਮਿਲਿਆ ਸੱਚੇ

0: ਵੇਖੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ,
0: ਤੋੜੇ ਬੰਧਨ ਹੋਵੇ ਮੁਕਤ ਦਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋ ਲਿਬਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਾਸਤਰ ਪੁੰਨ ਪਾਪ ਵਿੱਚ

0: ਸੋ ਤਤ ਪਾਏ ਜਿਸਨੂ ਅੰਧਨ ਹਰ ਲਾਗੈ ਜਾਗਤ ਰਹਿਣ ਬਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ
0: ਮਨੋ ਕਿਉਂ ਵਿਸਾਰੀਆ ਏ ਵਡਦਾਤਾ ਜੇ ਅਗੰਤ ਮੈਂ ਆਹਰ ਪਹੁੰਚਾਵੇ
2: ਉਸ ਨੂੰ ਕਿਹ ਕੋਹੇ ਨਾ ਸਕੀ ਜਿਸਨੂ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਆ
0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਗੇਰ ਜਾਇਆ
0: ਜਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਛੁੜ ਕੇ ਲੱਗੇ ਤਿਸਨਾ ਮਾਇਆ ਅਮਰ ਵਰਤਾਇਆ
0: ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ
1: ਕਾਹਰ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚ ਮਾਇਆ ਪਾਇਆ
0: ਹਰ ਆਪ ਅਮੁੱਲ ਕੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ
0: ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੈ ਮਨ ਆਏ
0: ਹਰ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਤ ਮੇਰੀ ਮਨ ਵਣਜਾਰਾ ਹਰ ਰਾਤ ਮੇਰੀ ਮਨ ਵਣਜਾਰਾ ਸਤਗੁਰ ਤੇ ਰਾਤ ਜਾਣੀ
0: ਹਰ ਹਰ ਨਿਤ ਜਪਿਓ ਜਿਹੋ ਲਾਹਾ ਖੱਟਿਓ ਦਿਹਾੜੀ
1: ਇਹੋ ਧਨ ਤਨਾ ਮਿਲਿਆ ਜਨ ਹਰ ਆਪੇ ਪਾਣਾ
0: ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ
1: ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
0: ਪਿਆਸ ਨਾ ਜਾਏ ਹੋਰ ਜਿਚਰ ਹਰਸ ਪੱਲੇ ਨਾ ਪਾਏ
1: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਲਾਗੈ ਆਏ
0: ਇਹੋ ਹਰ ਰਸ ਕਰਮੀ ਪਾਈਐ ਸਰ

0: ਮੰਗਤ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
0: ਅਨਹਦ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ
1: ਕਾਹਨ ਨਾਨਕ ਪ੍ਰਭਾਪ ਮਿਲਿਆ ਕਾਰਨ ਕਾਰਨ ਜੋਗੋ
0: ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।

0: ਇਹੋ ਸ੍ਰੀ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਸੰਸਾਰ ਤੁਮ ਦੇਖਦੇ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ
0: ਸਾਜੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ

0: ਸਾਚਾ ਸੋਹਿਲਾ ਸਾਚੇ ਘਰ ਗਾਵੋ
1: ਗਾਵੋ ਤਾ ਸੋਹਿਲਾ ਘਰ ਸਾਚਾ ਜਿਥਾ ਸਦਾ ਸੱਚ ਧਿਆਵੇ
0: ਸੱਚੋ ਧਿਆਵੇ ਹੈ ਜਾਂ ਤੁਦ ਭਾਵੇ ਹੈ ਗੁਰਮੁਖ ਜਿਨਾ ਬਜਾਵੇ
1: ਇਹੋ ਸੱਚ ਸਭਨਾ ਕਾ ਖਤਮ ਹੈ ਜਿਸ ਬਖਸ਼ੇ ਸੋ ਜਨ ਪਾਵੇ
0: ਨਾਨਕ ਸੱਚ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੰਕਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਸਾਰੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਹੋਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਮਿਹਰਾਮਤ ਕੀਤੀ ਗਰੀਬ ਨਿਵਾਜੀ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੇ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਦਾ ਪਾਠ ਕਰਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਜੀਓ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਰਹਿਮਤ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਕਦਮ ਦਰ ਕਰਨ ਲੇਖੇ ਵਿੱਚ ਲਾਉਣਾ ਸਮੂਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਸਮੂਹ ਸੰਗਤਾਂ ਦੀਆਂ ਗਰੀਬ ਨਿਵਾਜ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਰਹਿਮਤਾਂ ਕਰਨੀਆਂ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਗਰੀਬ ਨਿਵਾਜ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰਾਂ ਨੂੰ ਸੁਖ ਭਾਣੇ ਅੰਦਰ ਬਤੀਤ ਹੋਈ ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਆਪ ਜੀ ਕੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਪੰਚਾਮਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰਨੀ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਕੀਰਤ ਸਿੰਘ ਨੂੰ ਚੜ੍ਹਦੀ ਕਲਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੋਂ ਉਪਰੰਤ ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ
पहले प्रकाश पुरब के संबंध अंदर जो तीन रोजा 31 राग दरबार गुरमत समागम प्रारंभ होया गरीब नवाज, उस पावन राग दरबार की प्रारंभता दे विच आप जी कृपा करो, आग्या बख्शिश करो, आसा की वार दे कीर्तन की आग्या बख्शिश करो। सही प्यारे मेर जिन्ना मिले आप जी का नाम चेता वै, नानक नाम चढ़दी कला तेरे भाणे सरबत दा भला। वाहिगुरु जी का खालसा, वाहिगुरु जी की।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੱਚੋ ਕੰਚਨ ਭਇਓ, ਸ਼ਬਦ ਗੁਰ ਸ੍ਰਵਣ ਹੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਸ਼ਰਧਾ ਭਾਵਨਾ ਪ੍ਰੀਤ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਏ ਹੋ। ਸਤਿਗੁਰਾਂ ਨੇ ਪਾਵਨ ਪਵਿੱਤਰ ਇਲਾਹੀ ਅੱਜ ਦੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਗਏ, ਸੂਹੀ ਰਾਗ ਵਿੱਚ ਦਰਜ ਹਨ। ਸਤਿਗੁਰਾਂ ਦੇ ਪਾਵਨ ਅੰਗ 730 ਉੱਪਰੇ ਪਾਵਨ ਸ਼ਬਦ ਸੁਭਾਇਮਾਨ ਹੈ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਨ ਰੂਪੀ ਭਾਂਡੇ ਨੂੰ ਧੋਣ ਦੀ ਗੱਲ ਕੀਤੀ ਹੈ ਕਿ ਗੁਰੂ ਦੇ ਘਰ ਵਿੱਚ ਆ ਕੇ, ਗੁਰੂ ਦੁਆਰੇ ਆ ਕੇ ਹੀ ਇਹ ਮਨ ਰੂਪੀ ਭਾਂਡਾ ਜਿਹੜਾ ਨਿਰਮਲ ਹੁੰਦਾ ਹੈ, ਸਵੱਛ ਹੁੰਦਾ ਹੈ, ਅਤੇ ਫਿਰ ਇਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਉਹ ਬਿਰਾਜਮਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣ। ਅੱਜ ਐਤਵਾਰ ਦਾ ਦਿਨ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦੀਵਾਨ ਸੱਜਣਗੇ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਵਿਸ਼ੇਸ਼ ਕਰਕੇ ਜੋ ਕੱਲ੍ਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਮਿਲਾਇਆ 12 ਸਤੰਬਰ ਨੂੰ, ਉਸੇ ਸੰਬੰਧ ਅੰਦਰ ਜੋ ਪਰਸੋਂ ਰੋਜ਼ ਤੋਂ 31 ਰਾਗ ਦਰਬਾਰ ਗੁਰਮਤਿ ਸਮਾਗਮ ਕੀਰਤਨ ਦਰਬਾਰ ਪ੍ਰਾਰੰਭ ਹੋਏ ਹਨ, ਜਿਸ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾਰ ਜੀ ਦੇ ਪਾਵਨ ਪਵਿੱਤਰ 31 ਰਾਗਾਂ ਦਾ ਕੀਰਤਨ ਗੁਰੂ ਘਰ ਦੇ ਰਾਗੀ ਸੰਕੀਰਤਨੀ ਕਰ ਰਹੇ ਹਨ। ਅੱਜ ਵੀ ਸਾਰਾ ਦਿਨ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਰਾਗਬੱਧ ਬਾਣੀ ਵਿੱਚ ਕੀਤਾ ਜਾਏਗਾ। ਇਹ 3 ਦਿਨਾਂ ਦਾ ਸਮਾਗਮ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਕੀਤਾ ਗਿਆ ਹੈ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ 27 ਸਤੰਬਰ ਦਿਨ ਐਤਵਾਰ ਨੂੰ ਨਗਰ ਕੀਰਤਨ ਉਲੀਕਿਆ ਜਾਏਗਾ। ਆਪ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਉਸੇ ਦਿਨ ਜੋ ਸੰਗਤ ਵੱਲੋਂ ਸ੍ਰੀ ਸਹਿਜ ਪਾਠ ਰੱਖੇ ਗਏ ਹਨ, ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੋਗ ਪਾਏ ਜਾਣਗੇ ਅੰਮ੍ਰਿਤ ਵੇਲੇ ਸਵੇਰੇ 10 ਵਜੇ। ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। 17 ਸਤੰਬਰ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ, ਆਸਾ ਕੀ ਵਾਰ ਦਾ ਕੀਰਤਨ ਗੁਰੂ ਘਰੋਂ ਵਰਸਾਏ ਹੋਏ ਰਾਗੀ ਸਿੰਘ ਆਪ ਜੀ ਨੂੰ ਸਰਵਣ ਕਰਵਾਉਣਗੇ। ਪਿਆਰ ਸਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰੋ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜਿਹ ਲਾਗ ਪਾਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰ ਬਾਣੀ ਕਹਿ ਸੇਵ ਜਨ ਮਾਨੈ ਪ੍ਰਤਾਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗਤੀ ਦਿਵਸ 'ਤੇ।

0: ਕਿੰਨਾ ਸਾਡੇ ਤੇ ਉਪਕਾਰ ਕੀਤਾ। ਸ਼ਬਦ ਗੁਰੂ ਨਾਲ ਸਾਨੂੰ ਜੋੜ ਲਈ ਉਹਨਾਂ ਨੇ ਬਾਣੀ ਦਾ ਸੰਪਾਦਨ ਕੀਤਾ। ਸੋ ਇਸ ਨੂੰ ਮੈਂ ਸਮਾਂ ਬਹੁਤਾ ਨਾ ਲਾਵਾਂ। ਹੁਣ ਮੈਂ ਧੰਨਵਾਦ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸ਼ਾਂਤ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਸਾਨੂੰ ਰਾਹੀ ਬਾਣੀ ਦੇ ਆਸਾ ਕੀ ਵਾਰ ਦੇ ਕੀਰਤਨ ਸੰਪੂਰਨ ਸਰਵਣ ਕਰਾਏ ਨੇ। ਹਾਰਦਿਕ ਹਾਰਦਿਕ ਧੰਨਵਾਦ ਜੀ। ਸੂਚਨਾਵਾਂ ਮੈਂ ਜਲਦੀ ਮੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਅੱਜ ਜਿੱਥੇ ਇਕੱਤੀ ਰਾਗ ਚੱਲ ਰਿਹਾ ਉੱਥੇ ਨਾਲ ਹੀ ਖਾਲਸਾ ਸਕੂਲ ਅੱਜ ਛੁੱਟੀ ਹੈਗੀ ਆ, ਇਸ ਕਰਕੇ ਦੀਵਾਨ ਇੱਥੇ ਹੀ ਮੇਨ ਹਾਲ 'ਚ ਚੱਲਦੇ ਰਹਿਣੇ ਨੇ ਲਗਾਤਾਰ, ਅਤੇ ਆਪਾਂ ਮਨਾਉਣਾ ਹੈਗਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਜੋ ਗੁਰਤਾ ਗੱਦੀ ਦੇ ਵਿੱਚ ਹੈਗਾ ਉਹ ਚੱਲਦਾ ਰਹਿਣਾ, ਇਕੱਤੀ ਰਾਗ ਦਰਬਾਰ ਵੀ ਚੱਲਣਾ। ਅਤੇ ਉਸ ਤੋਂ ਅੱਗੇ ਚੱਲੀਏ ਕਿ ਜੋ ਆਪਾਂ ਸਤੰਬਰ ਦੇ ਮਹੀਨੇ ਵਿੱਚ ਰੱਖਿਆ ਹੈਗਾ ਸਾਰਾ ਪ੍ਰੋਗਰਾਮ, ਉਹ ਹੈ ਆਪਾਂ ਪਹਿਲੇ ਪ੍ਰਕਾਸ਼ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ। ਉਸ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲਦੇ ਰਹਿਣੇ ਨੇ, ਅਤੇ 27 ਸਤੰਬਰ ਨੂੰ ਨਗਰ ਕੀਰਤਨ ਵੀ ਹੈ, ਆਪਾਂ ਉਹ ਵੀ ਚੇਤੇ ਕਰ ਲਈਏ। ਅਤੇ ਅੱਜ ਇੱਕ ਹੋਰ ਵੀ ਪ੍ਰੋਗਰਾਮ ਹੋ ਰਿਹਾ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਨਾਲ, ਕਾਲਜ ਪ੍ਰੈਪ ਦੀਆਂ ਕਲਾਸਾਂ ਅੱਜ ਸ਼ੁਰੂ ਹੋ ਰਹੀਆਂ, 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਲਈ ਮੈਥ ਇੰਗਲਿਸ਼ ਅਤੇ ਨਾਲ ਹੈਗਾ ਸਾਇੰਸ ਅਤੇ ਰੋਬੋਟਿਕਸ ਦਾ ਜੋ ਹੈ ਟ੍ਰੇਨਿੰਗ ਉਹਨਾਂ ਨੇ ਪੜ੍ਹਾਈ ਕਰਾਉਣੀ ਹੈਗੀ ਆ, ਉਹ ਅੱਜ ਕਲਾਸਾਂ ਸ਼ੁਰੂ ਹੋ ਰਹੀਆਂ ਨੇ 9:45 'ਤੇ। ਜਿਨ੍ਹਾਂ ਨੇ ਹਾਲੇ ਦਾਖਲ ਨਹੀਂ ਕਰਾਏ ਉਹ ਕਰਾ ਲਓ, ਬਾਕੀ ਸੂਚਨਾਵਾਂ ਨਹੀਂ ਦੇ ਸਕਦਾ ਮੈਂ ਹੁਣ। ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਿੰਦਰਪਾਲ ਸਿੰਘ ਜੀ ਨੂੰ ਕਿ ਉਹ ਅੱਗੇ ਆ ਕੇ ਸਟੇਜ ਸੰਭਾਲਣ ਅਤੇ ਨਾਲ ਅੱਜ ਦਾ ਪ੍ਰੋਗਰਾਮ ਜੋ ਆਪ ਜੀ ਨੂੰ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਤਿਗੁਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਉਣ ਦੀ ਖੁਸ਼ੀ ਦੇ ਵਿੱਚ ਜੋ 3 ਦਿਨ ਦਾ ਪ੍ਰੋਗਰਾਮ ਰੱਖਿਆ ਸੀ ਉਹਦਾ ਤੀਜਾ ਦਿਨ ਹੈ, ਅਤੇ ਨਾਲ ਹੀ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਦਾ ਦਿਨ ਵੀ ਮਨਾ ਰਹੇ ਹਾਂ। ਸੋ ਸਾਰਿਆਂ ਨੂੰ ਵਧਾਈ ਹੋਵੇ ਇਸ ਪੁਰਬ 'ਤੇ। ਸੋ ਅੱਜ ਦੇ ਸਵੇਰ ਦੇ ਦੀਵਾਨ 'ਚ ਆਪ ਜੀ ਨੇ ਆਸਾ ਜੀ ਦੀਵਾਰ ਦਾ ਕੀਰਤਨ ਸਰਵਣ ਕੀਤਾ ਰਾਗ ਆਸਾ ਵਿੱਚ। ਹੁਣ ਉਸੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਜੋ 3 ਦਾ ਪ੍ਰੋਗਰਾਮ ਹੈ ਜਿਹੜਾ 1 ਵਜੇ ਤੱਕ ਚੱਲਣਾ ਹੈ, ਉਹਦੇ ਵਿੱਚ ਸ਼ੁਰੂਆਤ ਕਰ ਰਹੇ ਹਨ ਪ੍ਰੋਫੈਸਰ ਦਲਬੀਰ ਸਿੰਘ ਜੀ ਅਤੇ ਉਹਨਾਂ ਦੇ ਬੱਚੇ, ਉਹਨਾਂ ਦੇ ਜੱਥਾ, ਵੱਡਾ ਜੱਥਾ। ਸੋ ਸਾਰੇ ਸਟੇਜ 'ਤੇ ਸੱਜ ਚੁੱਕੇ ਹਨ ਅਤੇ ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ ਅਤੇ ਬੇਨਤੀ ਕਰਾਂਗਾ ਕਿ ਆਪਣਾ ਕੀਰਤਨ ਆਰੰਭ ਕਰਨਗੇ। ਜੋ ਅੱਜ ਰਾਗ ਇਹਨਾਂ ਨੇ ਗਾਇਨ ਕਰਨੇ ਹਨ, ਰਾਗ ਦੇਵ ਗੰਧਾਰੀ ਅਤੇ ਰਾਗ ਭੈਰੋ। ਪ੍ਰੋਫੈਸਰ ਸਾਹਿਬ ਨਾਲ ਜੋ ਬੱਚੇ ਬੈਠੇ ਹਨ ਅੱਗੇ, ਸਾਹਿਬ ਸਿੰਘ, ਮੇਹਰ ਕੌਰ, ਸੱਜੇ ਪਾਸੇ ਮਨਜੀਤ ਸਿੰਘ ਅਤੇ ਗੁਰਸਿਮਰ ਐਂਡ ਪਿੱਛੇ ਬੱਚਾ ਇਸ਼ਮੀਤ ਸਿੰਘ, ਜਸਪੀ ਕੌਰ ਅਤੇ ਤਰਨਵੀਰ ਸਿੰਘ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਦਲਬੀਰ ਸਿੰਘ ਅਤੇ ਉਹਨਾਂ ਦੇ ਜੱਥੇ ਦਾ। ਬੜਾ ਹੀ ਆਨੰਦਮਈ ਕੀਰਤਨ ਸਭ ਨੇ ਮਿਲ ਕੇ ਕੀਤਾ ਹੈ। ਹੁਣ ਇਹਨਾਂ ਦੇ ਬਾਅਦ ਬੇਨਤੀ ਕਰਾਂਗਾ ਬੀਬੀ ਸਿਮਰਤ ਕੌਰ ਜੀ ਅਤੇ ਉਹਨਾਂ ਦੇ ਜੱਥੇ ਨੂੰ ਕਿ ਸਟੇਜ 'ਤੇ ਆਉਣ। ਇਹਨਾਂ ਦੇ ਨਾਲ ਇਹਨਾਂ ਦੇ ਬ੍ਰਦਰ ਸੁਖਮੀਤ ਸਿੰਘ ਜੀ ਤਬਲੇ 'ਤੇ ਸਾਥ ਦੇ ਰਹੇ ਹਨ ਅਤੇ ਨਾਲ ਉਹਨਾਂ ਦੇ ਮਾਤਾ ਜੀ ਬੀਬੀ ਮਨਦੀਪ ਕੌਰ ਜੀ ਸਾਥ ਦੇਣਗੇ ਅਤੇ ਨਾਲ ਇਹਨਾਂ ਦੇ ਜੱਥੇ 'ਚ ਨਵੇਂ ਮੈਂਬਰ ਐਡ ਹੋਏ ਹਨ ਬੀਬੀ ਜਸਮੀਨ ਕੌਰ, ਉਹ ਵੀ ਸਾਥ ਦੇ ਰਹੇ ਹਨ ਅਤੇ ਮਨਜੀਤ ਸਿੰਘ ਜੀ ਨਾਲ। ਇਹ ਸਾਰਾ ਪਰਿਵਾਰ ਕੀਰਤਨ ਨਾਲ ਜੁੜਿਆ ਹੋਇਆ ਹੈ। ਇਹਨਾਂ ਦੇ ਪਿਤਾ ਜੀ ਬੱਚਿਆਂ ਦੇ ਸਿਮਰਤ ਕੌਰ ਦੇ ਪਿਤਾ ਜੀ ਸਰਦਾਰ ਗੁਰਮੀਤ ਸਿੰਘ ਜੀ ਵੀ ਕਾਫੀ ਤਬਲੇ ਦੇ ਚੰਗੇ ਵਾਦਕ ਹਨ ਅਤੇ ਟੋਰਾਂਟੋ ਏਰੀਆ ਦੇ ਵਿੱਚ ਤਬਲਾ ਸਿਖਾਉਂਦੇ ਵੀ ਹਨ ਉੱਥੇ ਬੱਚਿਆਂ ਨੂੰ। ਸੋ ਇਹਨਾਂ ਨੇ ਜੋ ਜਿਹਨਾਂ ਰਾਗ ਦਾ ਕੀਰਤਨ ਕਰਨਾ ਹੈ ਉਹ ਹਨ ਗੌਰੀ ਬੈਰਾਗਨ ਅਤੇ ਆਸਾਵਰੀ। ਸੋ ਬੇਨਤੀ ਕਰਾਂਗਾ ਸ਼ੁਰੂ ਕਰਨ। ਆਓ ਜੀ ਕੀਰਤਨ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਨਾਲ ਬੀਬਾ ਸਿਮਰਤ ਕੌਰ ਜੀ ਅਤੇ ਸਾਰੇ ਜਥੇ ਨੇ ਪਹਿਲਾਂ ਰਾਗ ਅਸਵਰੀ ਅਤੇ ਫਿਰ ਰਾਗ ਗੌੜੀ ਬੈਰਾਗਨ ਜੋ ਕਿ ਮਿਸ਼ਰਤ ਰਾਗ ਹੈ ਵਿੱਚ ਗਾਇਨ ਕੀਤਾ। ਮੈਂ ਸਾਰੇ ਜਥੇ ਦਾ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਕਰਮਜੀਤ ਜੀ ਸਾਹਿਬ ਸਟੇਜ ਤੇ ਆ ਜਾਣ ਤੇ ਇਹ ਅੱਜ ਰਾਗ ਬਿਲਾਵਲ ਤੇ ਇੱਕ ਮਿਸ਼ਰਤ ਰਾਗ ਹੈ ਰਾਗ ਸੂਹੀ ਤੇ ਲਲਿਤ। ਰਾਗ ਸੂਹੀ ਤੇ ਲਲਿਤ ਰਾਗ ਦਾ ਮਿਸ਼ਰਣ ਹੈ ਸੂਹੀ ਲਲਿਤ। ਇਹ ਸਾਰੇ ਜੋ ਮਿਸ਼ਰ ਰਾਗ ਵੀ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਉੱਪਰ ਸਿਰਲੇਖ ਲਿਖਿਆ ਹੈ ਜੋ ਵੀ ਸ਼ਬਦ ਗਾਇਨ ਕਰ ਹੈ ਉਹਨਾਂ ਤੋਂ ਜਿਸ ਤਰ੍ਹਾਂ ਸੂਹੀ ਲਲਿਤ ਹੈ ਗੌੜੀ ਬੈਰਾਗਨ ਹੈ ਤੇ ਇਹਨਾਂ ਨਾਲ ਸੰਗਤ ਕਰ ਰਹੇ ਹਨ ਉਸਤਾਦ ਜੋੜੀ ਦੇ ਸੰਗਤ ਕਰ ਰਹੇ ਹਨ ਉਸਤਾਦ ਰਘਵੀਰ ਸਿੰਘ ਜੀ ਦੇ ਤਜੁਰਬਾ ਦੇ ਸੰਗਤ ਕਰ ਰਹੇ ਹਨ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਤੇ ਵੋਕਲ ਨਾਲ ਸਾਥ ਦੇ ਰਹੇ ਹਨ ਸਾਹਿਬ ਸਿੰਘ ਜੀ ਤੇਗਵੀਰ ਸਿੰਘ ਜੀ ਅਨੂਪ ਸਿੰਘ ਜੀ ਵਾਇਲਨ ਤੇ ਸੁਖ ਅੰਮ੍ਰਿਤ ਸਿੰਘ ਜੀ ਤੇ ਭਾਈ ਗੁਰ ਕਰਮਜੀਤ ਜੀ ਸ਼ਾਂਤ ਨੈਕਸਟ ਵੀਕ ਹਰ ਸਾਲੇ ਕੀਰਤਨ ਦਰਬਾਰ ਰਾਗ ਰਤਨ ਦਰਬਾਰ ਕਰਾਉਂਦੇ ਹਨ ਨਿਊ ਜਰਸੀ ਵਿੱਚ। ਉਹ 17 ਤਰੀਕ ਤੋਂ 20 ਸਤੰਬਰ ਤੱਕ ਹੈ। ਉਹ ਵੀ ਤੁਸੀਂ ਜੇ ਜਾ ਸਕਦੇ ਹੋ ਨਹੀਂ ਤਾਂ ਜੇ ਕੋਈ ਉਸ ਏਰੀਆ 'ਚ ਹੋਵੇ ਜਾਂ ਔਨਲਾਈਨ ਵੀ ਤੁਸੀਂ ਉਸਦਾ ਆਨੰਦ ਮਾਣ ਸਕਦੇ ਹੋ। ਉਸ ਵਿੱਚ ਵੀ ਡਾਕਟਰ ਗੁਰਨਾਮ ਸਿੰਘ ਜੀ ਭਾਈ ਅਨੰਤਵੀਰ ਸਿੰਘ ਜੀ ਡਾਕਟਰ ਮਨਪ੍ਰੀਤ ਸਿੰਘ ਜੀ ਉਸਤਾਦ ਰਘਵੀਰ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਬਹੁਤ ਸਾਰੇ ਰਾਗੀ ਇੱਥੇ ਜਾ ਰਹੇ ਹਨ ਅਤੇ ਆਉਣ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਟਾਈਮ ਮਿਲਦਾ ਹੈ 35 ਮਿੰਟਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਹਿਜ ਨਾਲ ਭਾਈ ਸਾਹਿਬ ਕਰਮਜੀਤ ਸਿੰਘ ਸ਼ਾਂਤ ਇਹਨਾਂ ਜਥੇ ਨੇ ਦੋ ਰਾਗਾਂ ਵਿੱਚ ਕੀਰਤਨ ਕੀਤਾ, ਰਾਗ ਬਿਲਾਵਲ ਤੇ ਰਾਗ ਸੁਹੀ ਲਲਿਤ ਵਿੱਚ। ਸਾਰੇ ਜਥੇਦਾਰ ਮੈਂ ਬਹੁਤ ਧੰਨਵਾਦੀ ਹਾਂ। ਹੁਣ ਮੈਂ ਬੇਨਤੀ ਕਰਦਾ ਹਾਂ ਡਾਕਟਰ ਮਨਪ੍ਰੀਤ ਸਿੰਘ ਜੀ ਤੇ ਜਥਾ ਸਟੇਜ ਤੇ ਆ ਜਾਣ। ਇਹ ਸਭ ਤੋਂ ਪਹਿਲਾ ਰਾਗ ਬਸੰਤ ਜੋ ਕਿ ਬਿਲਾਵਲ ਥੜਦਾ ਹੈ, ਤੇ ਉਸ ਤੋਂ ਬਾਅਦ ਪੜਤਾਲ ਗਾਇਨ ਕਰਨਗੇ ਰਾਗ ਪ੍ਰਭਾਤੀ ਵਿਵਾਸ, ਮਿਸ਼ਰਤ ਰਾਗ ਹੈ। ਤੇ ਇਹਨਾਂ ਦੇ ਨਾਲ ਸੰਗਤ ਕਰ ਰਹੇ ਹਨ ਉਸਤਾਦ ਰਘਵੀਰ ਸਿੰਘ ਜੀ, ਜੋੜੀ ਤੇ ਸੰਗਤ ਕਰ ਰਹੇ ਹਨ। ਅਨੂਪ ਸਿੰਘ ਜੀ ਨਾਲ ਸੰਗਤ ਕਰ ਰਹੇ ਹਨ। ਸੁਖ ਅਮਰ ਸਿੰਘ ਸਾਡੇ ਬੇਰੀਆ ਦੇ ਬਹੁਤ ਅੱਛੇ ਵਾਇਲਨ ਵਾਦਕ ਹਨ, ਤਕਰੀਬਨ ਪਰਸੋਂ ਤੋਂ ਇਹ ਬਹੁਤ ਸਾਰੇ ਜਥਿਆਂ ਨਾਲ ਸੰਗਤ ਕਰ ਰਹੇ ਹਨ। ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਨਾਲ ਸੰਗਤ ਕਰਨਗੇ ਰਾਗ ਬਸੰਤ ਤੇ ਪ੍ਰਭਾਤੀ ਵਿਵਾਸ। ਆਪ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਪੜਤਾਲ ਹੈ। ਜਪ ਮਨ ਹਰ ਹਰ ਨਾਮ ਨਿਦਾਨ, ਹਰ ਦਰਗਹਿ ਪਾਵੇ ਮਾਨ, ਜਿਨ ਜਪਿਆ ਤੇ ਪਾਰ ਪ੍ਰਾਨ। ਸਾਡੇ ਸੰਗੀਤਕ ਉਸਤਾਦ ਡਾਕਟਰ ਗੁਰਨਾਮ ਸਿੰਘ ਜੀ ਦੀ ਇਹ ਬੰਦਿਸ਼ ਹੈ, ਇਹਨੂੰ ਅਸੀਂ ਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕੋਈ ਗਲਤੀ ਹੋਈ ਤਾਂ ਖਿਮਾ ਕਰਨਾ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਹੀ ਧੰਨਵਾਦੀ ਹਾਂ ਡਾਕਟਰ ਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਨੇ ਸਾਰੇ ਜਥੇਦਾਰ, ਉਹਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਜਦੋਂ ਵੀ ਬੁਲਾਈ ਗਈ ਸੰਗਤਾਂ ਨੂੰ ਨਿਹਾਲ ਕਰਨਗੇ। ਬਹੁਤ ਸਮੇਂ ਦਾ ਧਿਆਨ ਰੱਖਿਆ ਨਾ, 5 ਮਿੰਟ ਪਹਿਲਾਂ ਹੀ ਸਮਾਪਤੀ ਕਰ ਦਿੱਤੀ ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਅਤੇ ਜਥੇ ਸਮੇਤ ਸਟੇਜ 'ਤੇ ਆ ਜਾਣ ਅਤੇ ਸਮੇਂ ਦੇ ਹੀ ਰਾਗ ਸੂਹੀ ਅਤੇ ਰਾਗ ਗੁਜਰੀ ਵਿੱਚ ਸ਼ਬਦ ਗਾਇਨ ਕਰਨ ਜਾ ਰਹੇ ਹਨ। ਭਾਈ ਨਿਰਮਲ ਸਿੰਘ ਜੀ ਦੇ ਨਾਲ ਜੋੜੀ 'ਤੇ ਸੰਗਤ ਕਰ ਰਹੇ ਹਨ ਸਰਨਪਾਲ ਸਿੰਘ ਜੀ ਅਸੀਸ ਅਤੇ ਹਰਮੋਨੀਅਮ 'ਤੇ ਸੰਗਤ ਕਰ ਰਹੇ ਹਨ ਬੂਟਾ ਸਿੰਘ ਜੀ, ਦਿਲਰਬਾ ਦੇ ਸਾਡੇ ਬੇ ਏਰੀਆ ਦੇ ਹੀ ਮਨਜੀਤ ਸਿੰਘ ਜੀ ਸੰਗਤ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਸਾਡੇ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਖੀਰ ਵਿੱਚ 2 ਰਾਗਾਂ ਦਾ ਗਾਇਨ ਕਰਨਗੇ ਅਤੇ ਇਸੇ ਤਰ੍ਹਾਂ ਹੀ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਜੁੜੇ ਰਹਿਣਾ ਅਤੇ ਹੋਰ ਵੀ ਜਿਹੜੇ ਹਜੇ ਘਰਾਂ 'ਚ ਹਨ ਜਲਦੀ ਜਲਦੀ ਗੁਰੂ ਦਰਬਾਰ ਵਿੱਚ ਪਹੁੰਚਣ। ਆਓ ਹੁਣ ਪਿਆਰ ਨਾਲ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਿਛਲੇ 3 ਦਿਨਾਂ ਤੋਂ ਰਾਜ ਦਰਬਾਰ ਦਾ ਜੋ ਇਹ ਸਮਾਗਮ ਚੱਲ ਰਿਹਾ ਹੈ, ਅੱਜ ਆਖਰੀ ਦੀਵਾਨ ਹੈ। 10 ਤੋਂ ਪਹਿਲੇ ਡਾਕਟਰ ਮਨਪ੍ਰੀਤ ਸਿੰਘ ਜੀ ਨਿਊਜਰਸੀ ਤੋਂ ਉਹ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਜਿਵੇਂ ਪ੍ਰੋਫੈਸਰ ਦਲਵੀਰ ਸਿੰਘ ਜੀ ਇਸ ਇਲਾਕੇ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਨੇ, ਕੀਰਤਨ ਦੇ ਨਾਲ ਜੋੜ ਰਹੇ ਨੇ, ਗੁਰਮਤਿ ਸੰਗੀਤ ਦੀ ਵਿੱਦਿਆ ਦਿੰਦੇ ਨੇ, ਬਹੁਤ ਹੀ ਬੱਚੇ ਉਹਨਾਂ ਦੇ ਨਾਲ ਜੁੜੇ ਨੇ ਜਿਹੜੇ ਕਿ ਕੀਰਤਨ ਦੇ ਨਾਲ ਜੁੜ ਰਹੇ ਨੇ। ਉਸੇ ਤਰ੍ਹਾਂ ਹੀ ਡਾਕਟਰ ਮਨਪ੍ਰੀਤ ਸਿੰਘ ਉਹਨਾਂ ਨੇ ਨਿਊਜਰਸੀ ਦੇ ਵਿੱਚ ਜੋ ਬੱਚਿਆਂ ਨੂੰ ਸਿਖਾਇਆ ਹੈ, ਉਹ ਜਦੋਂ ਮੈਂ ਨਿਊਜਰਸੀ ਜਾਂਦਾ ਤਾਂ ਬੱਚਿਆਂ ਨੂੰ ਦੇਖ ਕੇ ਇੰਨੀ ਖੁਸ਼ੀ ਹੁੰਦੀ ਹੈ ਕਿ ਕੁਛ ਬੱਚੇ ਇਹੋ ਜਿਹੇ ਹੈ ਜਿਹੜੇ ਕਿ ਬਹੁਤ ਹੀ ਵਧੀਆ ਲੈਵਲ 'ਤੇ ਪਹੁੰਚ ਗਏ ਨੇ। ਹੁਣ ਗੁਰਤੇਜ ਸਿੰਘ ਨਾਲ ਉਹਨਾਂ ਦੇ ਦਿਲਰੁਬਾ ਵਜਾ ਰਿਹਾ ਸੀ, ਇਹ ਵੀ ਨਿਊਜਰਸੀ ਤੋਂ ਆਇਆ। ਹੋਰ ਬੱਚੇ ਨਾਲ ਬੈਠੇ ਸਨ, ਮੈਂ ਸਾਰਿਆਂ ਦੇ ਨਾਮ ਨਹੀਂ ਜਾਣਦਾ। ਇਹ ਜਿਹੜਾ ਉਹ ਕੀਰਤਨ ਦੀ ਦਾਤ ਵੰਡ ਰਹੇ ਨੇ, ਜੋ ਮਹਾਰਾਜ ਨੇ ਉਹਨਾਂ ਨੂੰ ਗੁਣ ਦਿੱਤਾ ਹੈ ਉਹ ਅੱਗੇ ਵੰਡ ਰਹੇ ਨੇ। ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਮੂਹ ਸਾਧ ਸੰਗਤ ਜੀ ਦਾ ਧੰਨਵਾਦ ਹੈ, ਆਪ ਜੀ ਬੜੇ ਪ੍ਰੇਮ ਨਾਲ ਬੈਠੇ ਹੋ। ਆਓ ਹੁਣ ਆਪਾਂ ਕੀਰਤਨ ਸ਼ੁਰੂ ਕਰਦੇ ਹਾਂ ਜੀ। ਪਹਿਲੇ ਆਪਾਂ ਰਾਗ ਗੁਜ਼ਰੀ ਦੇ ਵਿੱਚ ਇੱਕ ਸ਼ਬਦ ਗਾਇਨ ਕਰਾਂਗੇ।

0: ਵਾਹਿਗੁਰੂ ਭੈ ਸਤਿ ਜੀ ਸਮੂਹ ਸਾਧ ਸੰਗਤ ਜੀ ਦਾ ਧੰਨਵਾਦ। ਸਤਿਗੁਰੂ ਮਹਾਰਾਜ ਜੀ ਦਾ ਖੁਟਾਨਗੁਰ ਸ਼ੁਕਰਾਨਾ। ਮਹਾਰਾਜ ਨੇ ਆਪਾਂ ਸਾਰਿਆਂ ਨੂੰ ਬਲਦਮ ਬਖਸ਼ਿਸ਼ ਕੀਤਾ ਹੈ ਸਤਸੰਗ ਕਰਨ ਦਾ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਵੀਰ ਜੀ ਪ੍ਰੋਫੈਸਰ ਦਲਵੀਰ ਸਿੰਘ ਜੀ, ਜਿਨ੍ਹਾਂ ਨੇ ਦਾਸਾਂ ਨੂੰ ਮਾਣ ਬਖਸ਼ਿਸ਼ ਕੀਤਾ ਹੈ ਇਸ ਰਾਜ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ। ਫਿਰ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਗੁਰਮਤਿ ਸੰਗੀਤ। ਸਤਿਗੁਰੂ ਮਹਾਰਾਜ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹਨਾਂ ਨਾਯਾਬ ਸ਼ਖਸੀਅਤਾਂ ਨੂੰ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਨਾਲ ਸਾਰਿਆਂ ਨੂੰ ਜੋੜਦੇ ਰਹਿਣ। ਸਮੂਹ ਰਾਗੀ ਸਾਹਿਬਾਨ ਜਿੰਨੇ ਵੀ ਇੱਥੇ ਹਾਜ਼ਰੀਆਂ ਭਰ ਕੇ ਗਏ ਨੇ ਉਹਨਾਂ ਦਾ ਵੀ ਧੰਨਵਾਦ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਉਸਤਾਦ ਰਘਬੀਰ ਸਿੰਘ ਜੀ ਬੈਠੇ ਨੇ, ਆ ਸਾਹਮਣੇ ਬੱਚਾ ਬੈਠਾ ਹੈ ਤੇਜਵੀਰ, ਜਿਹੜਾ ਕੱਲ੍ਹ ਦਾਸ ਦੇ ਨਾਲ ਵਜਾ ਰਿਹਾ ਸੀ। ਪ੍ਰੋਫੈਸਰ ਰਘਬੀਰ ਸਿੰਘ ਜੀ ਉਸਤਾਦ ਜੀ ਦਾ ਉਹ ਸ਼ਾਗਿਰਦ ਹੈ। ਸੋ ਇੰਨੇ ਇੰਨੇ ਅੱਛੇ ਜਿਹੜੇ ਸ਼ਾਗਿਰਦ ਬਣ ਰਹੇ ਨੇ, ਕੀਰਤਨ ਸਿੱਖ ਰਹੇ ਨੇ, ਸਾਜ ਸਿੱਖ ਰਹੇ ਨੇ, ਤਬਲਾ ਸਿੱਖ ਰਹੇ ਨੇ, ਦਿਲਰੁਬਾ ਸਿੱਖ ਰਹੇ ਨੇ, ਉਹਨਾਂ ਸਾਰਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਹੈ, ਕਿਉਂਕਿ ਉਹਨਾਂ ਦੇ ਪਰਿਵਾਰਾਂ ਦੀ ਬੜੀ ਵੱਡੀ ਦੇਣ ਹੈ ਉਹਨਾਂ ਬੱਚਿਆਂ ਵਾਸਤੇ। ਸਾਰੇ ਹੀ ਕੀਰਤਨ ਨਾਲ ਜੁੜੇ ਰਹੀਏ ਜੀ। ਸਮੂਹ ਸਾਧ ਸੰਗਤ ਜੀ ਦਾ ਧੰਨਵਾਦ। ਪੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਤਿੰਨ ਦਿਨ ਤੋਂ ਭਾਈ ਸਾਹਿਬ ਨਿਰਮਲ ਸਿੰਘ ਜੀ ਕਾਲ ਨਾਗਪੁਰੀ, ਇਹਨਾਂ ਦੇ ਜਥੇ ਨੇ ਅਲੱਗ ਅਲੱਗ 6 ਰਾਗਾਂ ਵਿੱਚ ਸ਼ਬਦ ਗਾਇਨ ਕੀਤਾ। ਮੈਂ ਸਾਰੇ ਜਥੇ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ। ਆਸ ਕਰਦਾ ਹਾਂ ਕਿ ਅਗਲੇ ਪ੍ਰੋਗਰਾਮਾਂ ਵਿੱਚ ਵੀ ਇਸੇ ਤਰ੍ਹਾਂ ਹੀ ਦਰਸ਼ਨ ਦਿੰਦੇ ਰਹਿਣਗੇ। ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਅਤੇ ਹਾਲ ਵਿੱਚ ਹੀ ਸ਼੍ਰੋਮਣੀ ਕੀਰਤਨੀ ਅਵਾਰਡ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਦਿੱਤਾ ਗਿਆ, ਅਤੇ ਗੁਰਮੁਖ ਸੰਗੀਤ ਜੋ ਤੁਸੀਂ ਇੱਕ ਲਹਿਰ ਚੱਲੀ ਹੈ ਯੁਗੇ ਅਰਸੇ ਵਿੱਚ, ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਗੁਰਨਾਮ ਸਿੰਘ ਦਾ ਹੈ। ਇਹਨਾਂ ਨੇ ਹੁਣ 31 ਰਾਗ ਦਰਬਾਰ ਦੀ ਜੋ ਲੜੀ ਸ਼ੁਰੂ ਹੋਈ ਹੈ ਅਗਲੇ ਹਫ਼ਤੇ ਨਿਊ ਜਰਸੀ ਵਿੱਚ ਹੋ ਰਹੀ ਹੈ, ਇਸੇ ਤਰ੍ਹਾਂ ਹੀ ਬੱਚਿਆਂ ਦਾ 31 ਰਾਗ ਦਰਬਾਰ ਕੀਰਤਨ ਦਰਬਾਰ ਹੋ ਰਿਹਾ ਹੈ ਇੱਕ ਦਿਨ ਲਈ ਲਿਵਰ ਮੋੜ, ਸਾਰਾ ਦਿਨ ਉਹ ਪ੍ਰੋਗਰਾਮ ਚੱਲੇਗਾ। ਸੋ ਇਹ ਹੁਣ ਡਾਕਟਰ ਸਾਹਿਬ 11:12:45 ਤੱਕ ਕੀਰਤਨ ਕਰਨਗੇ, ਨਾਲ ਇਹਨਾਂ ਦੇ ਨਾਲ ਡਾਕਟਰ ਗਗਨਦੀਪ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਭਾਈ ਕਰਮਜੀਤ ਸਿੰਘ ਜੀ, ਸ਼ਾਂਤ ਮਨਵੀਰ ਸਿੰਘ ਜੀ, ਸਾਹਿਬ ਸਿੰਘ ਜੀ ਅਤੇ ਜੋੜੀ ਅਤੇ ਰਾਜਵਿੰਦਰ ਸਿੰਘ ਜੀ ਸੰਗਤ ਕਰਨਗੇ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ, ਜੈਕਾਰੇ ਨਾਲ ਸਾਰੇ ਸੈਲੀਬ੍ਰੇਸ਼ਨ ਕਰੋ। ਬੋਲੇ ਸੋਨਿਹਾਲ, ਬਹੁਤ ਹੀ ਸਫਲ ਉਦਮ ਸਤਿਗੁਰਾਂ ਨੇ ਇੱਥੋਂ ਦੀਆਂ ਸੰਗਤਾਂ ਨੂੰ, ਪ੍ਰਬੰਧਕਾਂ ਨੂੰ ਬਖਸ਼ਿਆ, ਔਰ ਖਾਸ ਤੌਰ 'ਤੇ ਜਿਹੜੀ ਟੀਮ ਇੱਥੇ ਸਾਰੇ ਹੀ ਬੈਠੇ ਨੇ, ਮੇਰੇ ਵੀਰ ਜੈ ਜੈ ਸਿੰਘ ਜੀ, ਗੁਰਤੇਜ ਜੀ ਔਰ ਬਲਵਿੰਦਰ ਸਿੰਘ ਜੀ, ਕਿਹਦਾ ਕਿਹਦਾ ਮੈਂ ਨਾਮ ਲਵਾਂ, ਇਹ ਸਾਰਾ ਸਾਡੀ ਗੁਰਮਤਿ ਸੰਗੀਤ ਫੈਮਿਲੀ ਹੈ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਹੈ, ਔਰ ਸਭ ਤੋਂ ਇਹਨਾਂ ਦਾ ਤਾਂ ਸ਼ੁਕਰਗੁਜ਼ਾਰ ਹਾਂ ਹੀ ਹਾਂ, ਔਰ ਇਹਨਾਂ ਨੇ ਤਾਂ ਕਰਨਾ ਹੀ ਹੈ ਕਿਉਂਕਿ ਗੁਰਮਤਿ ਸੰਗੀਤ ਨੂੰ ਪਿਆਰ ਕਰਦੇ ਨੇ। ਪਰ ਕਮੇਟੀ ਦਾ ਵੀਰ ਨਿੰਦਰਪਾਲ ਸਿੰਘ ਜੀ ਦਾ, ਪ੍ਰੋਫੈਸਰ ਦਲਬੀਰ ਸਿੰਘ ਹੋਰਾਂ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਹਰ ਸਾਲ ਇਹ ਉਦਮ ਕਰਦੇ ਨੇ। ਬਹੁਤ ਕਠਿਨ ਹੁੰਦਾ ਐਸੇ ਪ੍ਰੋਗਰਾਮ ਆਰਗੇਨਾਈਜ਼ ਕਰਨਾ, ਫਿਰ ਸਾਡੇ ਵਰਗੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ,

ਔਰ ਸਾਰੇ ਕੀਰਤਨੀਆਂ ਨੂੰ ਮੈਂ ਜਿੰਨੇ ਵੀ ਕੀਰਤਨੀਆਂ ਲਾਈਵ ਸੁਣ ਰਹੇ ਨੇ ਸਾਡੇ ਪੰਥ ਦੇ ਕੀਰਤਨੀਆਂ ਬਹੁਤ ਸੁਰੀਲੇ ਨੇ ਬਹੁਤ ਹੀ ਮਿੱਠਾ ਗਾਉਂਦੇ ਨੇ ਔਰ ਉਹ ਐਸਾ ਐਸਾ ਗਾ ਜਾਂਦੇ ਨੇ ਕਿ ਕਈ ਵਾਰੀ ਤਾਂ ਜਿਨ੍ਹਾਂ ਦੀ ਓਰੀਜਨਲ ਟਿਊਨ ਹੁੰਦੀ ਹੈ ਉਹਨਾਂ ਤੋਂ ਵੀ ਵਧੀਆ ਗਾ ਜਾਂਦੇ ਨੇ ਗਜ਼ਲ ਕਿਸੇ ਦੀ ਗਾਈ ਹੁੰਦੀ ਹੈ ਉਸ ਤੋਂ ਵੀ ਕਿੰਨਾ ਖੂਬਸੂਰਤ ਗਾ ਜਾਂਦੇ ਨੇ ਇੰਨਾ ਟੈਲੈਂਟ ਹੈ ਸਾਡੇ ਕੀਰਤਨੀਆਂ ਦੇ ਵਿੱਚ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਰਾਗ ਗੁਰੂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਨੇ ਦੇਵ ਗੰਧਾਰੀ ਹੈ ਭਾਈ ਸਾਹਿਬ ਨੇ ਬਹੁਤ ਅੱਛਾ ਕੱਲ੍ਹ ਵੀ ਗਾਇਆ ਅੱਜ ਵੀ ਗਾਇਆ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਓ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਸ੍ਰੀ ਮਾਝ ਕਿੰਨਾ ਪਿਆਰਾ ਰਾਗ ਹੈ ਮਾਝ ਗੌੜੀ ਆਸਾ ਗੁਜਰੀ ਦੇਵ ਗੰਧਾਰੀ ਇਹ ਸਤਿਗੁਰਾਂ ਨੇ ਅਰਸ਼ ਤੋਂ ਲਿਆ ਕੇ ਆਪਣੇ ਸਿੱਖਾਂ ਲਈ ਪਰੋਸ ਕੇ ਦਿੱਤੇ ਨੇ ਸ਼ਬਦ ਦੇ ਨਾਲ ਉੱਪਰ ਲਿਖ ਕੇ ਦਿੱਤੇ ਨੇ ਬਾਪੂ ਦੀ ਰਜਿਸਟਰੀ ਸੰਭਾਲ ਕੇ ਰੱਖਦੇ ਹੋ ਨਾ ਕਿਉਂਕਿ ਉਸ ਕੁਛ ਨਾ ਕੁਛ ਹੁੰਦਾ ਇਹ ਵੀ ਗੁਰੂ ਦੀ ਪ੍ਰਸਕ੍ਰਿਪਸ਼ਨ ਹੈ ਇਹ ਵੀ ਉਹਨਾਂ ਨੇ ਲਿਖ ਕੇ ਸਾਨੂੰ ਦਿੱਤਾ ਕਿ ਆਪਣੇ ਬੱਚੇ ਹੋ ਮੇਰੇ ਸਿੱਖੋ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਤੇ ਬਾਣੀ ਨੂੰ ਇਹ ਨਹੀਂ ਗਾਣਾ ਕਿ ਮਨ ਮਤ ਅਨੁਸਾਰ ਗਾਣਾ ਮਨ ਦੀ ਮਰਜ਼ੀ ਅਨੁਸਾਰ ਨਹੀਂ ਗਾਣਾ ਇਹ ਜੇ ਗਾਣੀ ਹੁੰਦੀ ਤਾਂ ਫਿਰ ਅਸੀਂ ਕਿਤੇ ਹੋਰ ਬੈਠੇ ਹੁੰਦੇ ਉਸ ਇਲਾਹੀ ਸੰਗੀਤ ਵਿੱਚ ਹੀ ਗਾਣਾ ਰੂਹਾਨੀ ਸੰਗੀਤ ਵਿੱਚ ਹੀ ਗਾਣਾ ਜੋ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਲਿਖ ਕੇ ਦਿੱਤਾ ਤੇ ਫਿਰ ਕੰਪਾਈਲ ਕਰ ਦਿੱਤਾ ਭਾਈ ਗੁਰਦਾਸ ਜੀ ਨੂੰ ਬੁਲਾ ਕੇ 31 ਰਾਗਾਂ ਵਿੱਚ ਤਕਸੀਮ ਕਰ ਦਿੱਤਾ ਤੇ ਫਿਰ ਆਪਣੇ ਸੀਸ ਉੱਤੇ ਦਰਬਾਰ ਸਾਹਿਬ ਲੈ ਕੇ ਆ ਕੇ ਪੋਥੀ ਪਰਮੇਸ਼ਰ ਕਾ ਥਾਨ ਔਰ ਪੋਥੀ ਗੁਰੂ ਅਰਜਨ ਪਾਤਸ਼ਾਹ ਤੋਂ ਨਹੀਂ ਚੱਲੀ ਗੁਰੂ ਨਾਨਕ ਪਾਤਸ਼ਾਹ ਨੇ ਹੀ ਆਪਣੀ ਬਾਣੀ ਲਿਖਣੀ ਪ੍ਰਾਰੰਭ ਕਰ ਦਿੱਤੀ ਸੀ ਬਾਬਾ ਮੋਹਨ ਜੀ ਵਾਲੀ ਸਾਖੀ ਤੁਹਾਨੂੰ ਪਤਾ ਫਿਰ ਉੱਥੋਂ ਲਿਆਏ ਗੁਰੂ ਅਰਜਨ ਪਾਤਸ਼ਾਹ ਫਿਰ ਸਾਡੇ ਵਰਗਿਆਂ ਤੱਕ ਪਹੁੰਚੀ ਨਹੀਂ ਤਾਂ ਤੁਹਾਨੂੰ ਤਾਂ ਜਿਹੜੇ ਧਾਰਮਿਕ ਲੋਕ ਸੀ ਨੇੜੇ ਨਹੀਂ ਸੀ ਲੱਗਣ ਦਿੰਦੇ ਕਿ ਕਿਵੇਂ ਸੁਣਾਂਗੇ ਧਾਰਮਿਕ ਪ੍ਰਵਚਨ ਵੇਦ ਪੁਰਾਣ ਗਿਆਨ ਦੈਵੀ ਗਿਆਨ ਦੀ ਗੱਲ ਤੇ ਸਾਡੇ ਵਰਗੇ ਆਮ ਨਿਮਾਣੇ ਨਿਤਾਣੇ ਲੋਕਾਂ ਨੂੰ ਨੀਚਾਂ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ ਦੇ ਉਹਨਾਂ ਨੂੰ ਇਹ ਧਾਰਮਿਕ ਸੰਪਰਦਾ ਅਧਿਆਤਮਿਕ ਸੰਪਰਦਾ ਜਿਹੜੀ ਸੀ ਜਿਹੜਾ ਡਿਵਾਈਨ ਸਾਰਾ ਕੁਛ ਸੀ ਉਹ ਗੁਰੂ ਗ੍ਰੰਥ ਦੇ ਰੂਪ 'ਚ ਦੇ ਦਿੱਤਾ ਆਹ ਪ੍ਰਚਾਰ ਉਸ ਲਈ ਇਹ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਔਰ ਸਾਰੇ ਕੀਰਤੀਆਂ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਮੇਰੇ ਵੀਰ ਭਾਈ ਨਿਰਮਲ ਸਿੰਘ ਜੀ ਨਾਗਪੁਰੀ ਹੋਰਾਂ ਨੇ ਬੜੇ ਸਹਿਜ ਦੇ ਵਿੱਚ ਸਹਿਜੇ ਗਾਵਿਆ ਥਾਏ ਪਵੈ ਹਉਮੈ ਵਿੱਚ ਗਾਵਿਆ ਬਿਰਥਾ ਜਾਏ ਇੱਥੇ ਕੋਈ ਚਮਤਕਾਰ ਨਹੀਂ ਹੋਣਾ ਕਦੇ ਆਸ ਰੱਖ ਕੇ ਨਾ ਆਉਣਾ ਕਿ ਇਹਨਾਂ ਗੁਰਮਤਿ ਸੰਗੀਤ ਦਰਬਾਰਾਂ 'ਚ ਸਾਡੇ ਜਿਹੜੇ ਰਾਗੀ ਨੇ ਕੋਈ ਚਮਤਕਾਰੀ ਕੀਰਤਨ ਕਰਨਗੇ ਨਾ ਔਰ ਬਹੁਤ ਅੱਛਾ ਲੱਗ ਰਿਹਾ ਜਿਵੇਂ ਇਹਨਾਂ ਨੇ ਕੀਤਾ ਸਾਰੇ ਕੀਰਤਨੀਆਂ ਨੂੰ ਮੇਰੀ ਬੇਨਤੀ ਹੈ ਕਿ ਆਓ ਇਹ ਵਿਰਾਸਤ ਆਪਾਂ ਸੰਭਾਲਣੀ ਹੈ ਨਹੀਂ ਤਾਂ ਆਹ ਬੱਚੇ ਸਾਡੇ ਜਿਹੜੇ ਰੁੱਸ ਜਾਣਗੇ ਸਾਡੇ ਨਾਲ ਔਰ ਫਿਰ ਇਹ ਗੁਰਦੁਆਰੇ ਨਹੀਂ ਆਉਣਗੇ ਜੇ ਅਸੀਂ ਇਹਨਾਂ ਤੱਕ ਇਹ ਬੜੇ ਓਨੈਸਟ ਨੇ ਇੱਧਰ ਦੇ ਸਾਡੇ ਸਾਰੇ ਬਾਲ ਤੋ ਇਹਨਾਂ ਨੂੰ ਅਸੀਂ ਕੋਈ ਵੀ ਅਡਲਟਰੇਟਡ ਚੀਜ਼ ਨਹੀਂ ਦਿੰਦੇ ਤੇ ਮਿਊਜ਼ਿਕ ਵੀ ਇਹਨਾਂ ਨੂੰ ਸ਼ੁੱਧ ਦੇਈਏ ਨਾ ਪ੍ਰਮਾਣਿਕ ਦੇਈਏ ਆਓ ਕੀਰਤਨ ਕਰੀਏ ਔਰ ਮੇਰੇ ਵੀਰ ਕਰਮਜੀਤ ਸਿੰਘ ਜੀ ਸ਼ਾਂਤ ਸ਼ਾਇਦ ਇੱਥੇ ਨੇ ਇਹਨਾਂ ਨੇ ਵੀ ਇਹਨਾਂ ਦਾ ਹੁਣ 11ਵਾਂ ਰਾਗ ਇਹ ਦੇਖੋ ਇੱਥੇ 8ਵਾਂ ਹੈ ਔਰ ਨਿਊ ਜਰਸੀ ਦੇ ਵਿੱਚ ਇਹਨਾਂ ਦੀ ਬਦੌਲਤ ਇਹਨਾਂ ਦੀ ਟੀਮ ਦੀ ਬਦੌਲਤ ਭਾਈ ਰਘਵੀਰ ਸਿੰਘ ਜੀ ਡਾਕਟਰ ਮਨਪ੍ਰੀਤ ਸਿੰਘ ਜੀ ਸਾਰੇ ਇਕੱਠੇ ਰਲ ਕੇ 11ਵਾਂ ਰਾਗ ਰਤਨ ਦਰਬਾਰ ਕਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਸ਼ਾਇਦ ਤੁਹਾਨੂੰ ਖੁਸ਼ੀ ਹੋਵੇ ਇਸ ਕਰਕੇ ਜਗਾਰਾ ਬੁਲਾ ਸਕਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਗੁਰੂ ਘਰਾਂ ਚ ਪ੍ਰੋਗਰਾਮ ਆਰਗੇਨਾਈਜ਼ ਕਰਨੇ ਬਹੁਤ ਕਠਿਨ ਨੇ ਔਰ ਇਹ ਸਾਰੇ ਗੁਰੂ ਘਰਾਂ ਦੇ ਵਿੱਚ ਪਹਿਲਾਂ 3 ਦਿਨ ਦਾ ਹੁੰਦਾ ਸੀ ਹੁਣ 5 ਦਿਨ ਦਾ ਔਰ ਗੁਰੂ ਘਰ ਇਸ ਵੇਲੇ ਨਿਊ ਜਰਸੀ ਦੇ ਉਹ ਨਾਰਾਜ਼ ਹੋ ਜਾਂਦੇ ਨੇ ਇਹਨਾਂ ਨਾਲ ਕਿ ਸਾਡੇ ਗੁਰੂ ਘਰ ਚ ਕੀ ਤੁਸੀਂ ਇਹ ਗੁਰਮਤਿ ਸੰਗੀਤ ਦਰਬਾਰ ਨਹੀਂ ਕੀਤਾ ਸੋ ਇਸ ਗੱਲ ਲਈ ਮੈਂ ਇਹਨਾਂ ਨੂੰ ਮੁਬਾਰਕ ਦਿੰਦਾ ਹਾਂ 17-20 ਤਰੀਕ ਤੱਕ ਇਹ ਉੱਥੇ ਵੀ ਰਾਗ ਦਰਬਾਰ ਹੋ ਰਿਹਾ ਡਾਕਟਰ ਸਾਹਿਬ ਨੇ ਪੈਸਾ ਵੀ ਦੱਸਿਆ ਕਿ 3 ਅਕਤੂਬਰ ਨੂੰ ਆਪਣਾ ਲਿਵਰ ਮੋਰ ਟ੍ਰਾਈ ਵੈਲੀ ਸਿੱਖ ਸੈਂਟਰ ਦੇ ਵਿੱਚ ਸਾਡੇ ਯੂਥ ਦੇ ਜਿਹੜੇ 31 ਜਥੇ ਨੇ ਉਹ ਕੀਰਤਨ ਕਰ ਰਹੇ ਨੇ ਗੁਰਮਤਿ ਸੰਗੀਤ ਇਨੀਸ਼ੀਏਸ਼ਨ ਪ੍ਰੋਗਰਾਮ ਬਰਕਲੇ ਯੂਨੀਵਰਸਿਟੀ ਵਿੱਚ ਚੱਲ ਰਿਹਾ ਰਸਲੀਨ ਕੌਰ ਚਲਾ ਰਹੇ ਨੇ ਔਰ ਇਹਦੇ ਨਾਲ ਹੀ ਨਵਪ੍ਰੀਤ ਵਾਲੇ ਗਾਵਨੀ ਜੀ ਗਾਵਨੀ ਵਾਲੇ

ਨਵਪ੍ਰੀਤ ਕੌਰ ਜੀ ਉਹ ਵੀ ਇੱਥੇ ਤਸ਼ਰੀਫ ਲਿਆਏ ਨੇ, ਹਿਊਸਟਨ ਕਰਕੇ ਆਏ ਨੇ। ਔਰ ਇਸੇ ਤਰ੍ਹਾਂ ਹੀ ਤੁਸੀਂ ਵੱਖ ਵੱਖ ਪ੍ਰੋਗਰਾਮਾਂ ਦੀ ਇੱਕ ਜਿਹੜੀ ਚੇਨ ਹੈ ਗੁਰਮਤਿ ਸੰਗੀਤ ਦੀ ਉਹ ਵੇਖਦੇ ਹੋ। ਅਤੇ ਮੈਂ ਜੇ ਸਿੰਘ ਹੋਰਾਂ ਨੂੰ ਕਹਿ ਰਿਹਾ ਸੀ, ਬਲਵਿੰਦਰ ਸਿੰਘ ਹੋਰਾਂ ਨੂੰ, ਗੁਰਸ਼ਰਨ ਹੋਰਾਂ ਨੂੰ ਕਿ ਅਸੀਂ ਜਲਦੀ ਹੀ ਇੱਕ ਗੁਰਮਤਿ ਸੰਗੀਤ 31 ਰਾਗ ਦਰਬਾਰ ਗੁਰਮਤਿ ਸੰਗੀਤ ਪਰਿਵਾਰ ਜਿਹੜੇ ਸਾਡੇ ਫੈਮਿਲੀਜ਼ ਕੀਰਤਨ ਕਰਦੀਆਂ ਨੇ ਉਹਨਾਂ ਦਾ ਇੱਕ ਗੁਰਮਤਿ ਸੰਗੀਤ ਦਰਬਾਰ ਆਯੋਜਿਤ ਕਰਨ ਜਾ ਰਹੇ ਹਾਂ। ਜਿਵੇਂ ਅਸੀਂ ਸਾਰੇ ਬੈਠੇ ਹਾਂ ਨਾ, ਤਾਂ ਐਵੇਂ ਹੀ ਗ੍ਰੈਂਡ ਪੇਰੈਂਟਸ, ਪੇਰੈਂਟਸ ਔਰ ਬੱਚੇ ਸਾਰੇ ਇਕੱਠੇ ਬੈਠ ਕੇ ਇੱਕ ਇੱਕ ਦੋ ਦੋ ਰਾਗ ਲੈ ਲੈਣ, ਅਤੇ ਜੇ ਸਿੰਘ ਜੀ ਦਾ ਜੈਜਾਵੰਤੀ ਹੀ ਲੈਣਗੇ। ਸੋ ਇਸ ਕਰਕੇ ਉਹਨਾਂ ਨੂੰ ਮੈਂ ਕਹਾਂਗਾ ਕਿ ਸਾਰੇ ਇਕੱਠੇ ਹੋ ਕੇ ਕੀਰਤਨ ਕਰੀਏ। ਜਿਵੇਂ ਸਾਡੇ ਇਹਨਾਂ ਦਾ ਪਰਿਵਾਰ ਹੈ ਮਨਜੀਤ ਹੋਰਾਂ ਦਾ, ਔਰ ਸਾਰੇ ਵੈਸੇ ਦਲਵੀਰ ਸਿੰਘ ਹੋਰਾਂ ਦਾ, ਚੇਤਨ ਹੋਰਾਂ ਦਾ, ਕਿਹਦਾ ਕਿਹਦਾ ਮੈਂ ਨਾਮ ਲਵਾਂ, ਇੱਕ ਵਾਰੀ ਮਾਹੌਲ ਜਿਹੜਾ ਬਣਿਆ ਹੈ ਇਸ ਨੂੰ ਬਰਕਰਾਰ ਰੱਖਣਾ ਔਰ ਇਹਨਾਂ ਬੱਚਿਆਂ ਨੂੰ ਨਾਲ ਜੋੜਨਾ ਬੜਾ ਜ਼ਰੂਰੀ ਹੈ। ਇਹਨਾਂ ਟੀਚਰਾਂ ਦਾ, ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਨਿਊ ਜਰਸੀ ਤੋਂ ਡਾਕਟਰ ਮਨਪ੍ਰੀਤ ਸਿੰਘ, ਰਘਵੀਰ ਸਿੰਘ ਜੀ ਕਿੰਨੇ ਪਰਿਵਾਰਾਂ ਨੂੰ ਨਾਲ ਲੈ ਕੇ ਆਏ ਨੇ, ਸਿਆਟਲ ਤੋਂ ਪਰਿਵਾਰ ਆਏ ਨੇ, ਹਿਊਸਟਨ ਤੋਂ ਆਏ ਨੇ, ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਔਰ ਆਓ ਰਾਗ ਟੋਡੀ ਦੇ ਵਿੱਚ ਆਪਾਂ ਕੀਰਤਨ ਕਰੀਏ ਔਰ ਗੁਰੂ ਦੇ ਸ਼ਬਦ ਨਾਲ ਜੁੜੀਏ।

ਸਾਡੇ ਬੱਚਿਆਂ ਦੇ ਜਕਾਰੇ, ਸਾਡੀ ਹੌਸਲਾ ਅਫਜ਼ਾਈ ਨਹੀਂ, ਸਾਡਾ ਜੀਵਨ ਨੇ। ਔਰ ਗੁਰੂ ਪਾਤਸ਼ਾਹ ਦਾ ਇਸ 31 ਰਾਗ ਦਰਬਾਰ ਦਾ ਇਹੀ ਸੁਨੇਹਾ, ਪੋਥੀ ਪਰਮੇਸ਼ਰ ਕਾ ਥਾਨ ਮਤ ਕੋ ਪਰਮ ਭੁੱਲੈ ਸੰਸਾਰ ਗੁਰਬਿਨ ਕੋਏ ਨਾ ਉਤਰਸ ਪਾਰ। ਗੁਰੂ ਦੇ ਇਸ ਸੁਨੇਹੇ ਦੇ ਉੱਤੇ ਸਾਰੇ ਗੁਰੂ ਸਾਹਿਬਾਨ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਸ਼ਹਾਦਤਾਂ ਦੇ ਤੁਸੀਂ ਪ੍ਰਸੰਗ ਵੇਖਦੇ ਹੋ, ਅਰਦਾਸ ਕਰਦੇ ਹੋ, ਸਾਡੀ ਸਾਰੀ ਅਰਦਾਸ ਸ਼ਹੀਦੀਆਂ ਦੇ ਪ੍ਰਸੰਗ ਨਾਲ ਭਰੀ ਹੋਈ ਹੈ। ਉਹਨਾਂ ਨੇ ਗੁਰਮਤਿ ਤੇ ਪਹਿਰਾ ਦਿੱਤਾ, ਗੁਰ ਦੇ ਸ਼ਬਦ ਤੇ ਪਹਿਰਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਾਨੂੰ ਇਲਾਹੀ ਬਾਣੀ ਦਿੱਤੀ, ਰੂਹਾਨੀ ਬਾਣੀ ਦਿੱਤੀ, ਰਾਗ ਦਿੱਤਾ, ਸੰਗੀਤ ਦਿੱਤਾ, ਉੱਥੇ ਇੱਕ ਜਜ਼ਬਾ ਵੀ ਦਿੱਤਾ। ਨੀਚਾ ਅੰਦਰ ਨੀਚ ਜਾਤ ਨੀਚੀ ਹੂਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਇਹੀ ਨਹੀਂ, ਉਹਨਾਂ ਨੇ ਬਾਬਰ ਨੂੰ ਜਾਬਰ ਆਖ ਕੇ ਉਸ ਨਿਰੰਕਾਰ ਨੂੰ ਵੀ ਅਰਜ਼ੋਈ ਕੀਤੀ, ਇਤੀ ਮਾਰ ਪਈ ਕਰਲਾਣਾ ਤੈ ਕੀ ਦਰਦ ਨਾ ਆਇਆ। ਰਾਗ ਮਾਝ ਵਿੱਚ ਬਾਬਾ ਜੀ ਫਰਮਾਉਂਦੇ ਨੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਗਿਆਨ, ਇਹ ਸੱਚ ਦਾ ਪ੍ਰਗਟਾਵਾ, ਇਹ ਸੱਤ ਤੇ ਪਹਿਰਾ ਦੇਣ ਦਾ ਜਜ਼ਬਾ ਕਿਸ ਨੇ ਸਾਨੂੰ ਦਿੱਤਾ? ਸਿੱਖਿਜ਼ਮ ਦੇ ਫਾਊਂਡਰ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਜੀਨਸ ਦੇ ਵਿੱਚ ਪਾਇਆ। ਇਸੇ ਕਰਕੇ ਤੇ ਅਸੀਂ ਜਿੱਥੇ ਕਿਤੇ ਵੀ ਜ਼ੁਲਮ ਹੋਏ, ਖਾਲਸਾ ਸਭ ਤੋਂ ਪਹਿਲਾਂ ਉੱਥੇ ਖੜ ਜਾਂਦਾ ਹੈ। ਜਿੱਥੇ ਕਿਤੇ ਚਾਹੇ ਕੁਦਰਤੀ ਆਫ਼ਤ ਵੀ ਹੋਵੇ ਤਾਂ ਵੀ ਉੱਥੇ ਖਾਲਸਾ ਸੇਵਾ ਦੇ ਲਈ ਪਹੁੰਚ ਜਾਂਦਾ ਹੈ। ਜਜ਼ਬਾ ਸਾਨੂੰ ਗੁਰੂ ਪਾਤਸ਼ਾਹ ਨੇ ਸੇਵਾ ਸਿਮਰਨ ਸ਼ਕਤੀ ਭਗਤੀ ਦੇ ਜ਼ਰੀਏ ਦਿੱਤਾ। ਹਿਊਮਨ ਰਾਈਟਸ ਦੇ ਲਈ, ਧਰਮ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀ ਕਿਹਾ? ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਔਰ ਸ਼ਹੀਦੀ ਪਾ ਗਏ ਧਰਮ ਦੀ ਰੱਖਿਆ ਖਾਤਰ। ਔਰ ਐਸੇ ਹੀ ਨਹੀਂ, ਐਸੇ ਜਿਹੜੇ ਪੁਰਖ ਹੁੰਦੇ ਨੇ ਜਿਹੜੇ ਆਪਣੇ ਆਪੇ ਤੋਂ ਉੱਪਰ ਉੱਠ ਕੇ, ਅਸੀਂ ਤੇ ਆਪਣੇ ਦੁਨੀਆਂ ਦੇ ਕਾਰ ਵਿਹਾਰ ਵਿੱਚ ਲੱਗੇ ਰਹਿੰਦੇ ਹਾਂ, ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਸੋਚਦੇ ਰਹਿੰਦੇ ਹਾਂ, ਪਰ ਗੁਰੂ ਪਾਤਸ਼ਾਹ ਦੀਆਂ ਵਰੋਂ ਸਾਂਝਾਂ ਐਸੀਆਂ ਸ਼ਖਸੀਅਤਾਂ ਵੀ ਹੁੰਦੀਆਂ ਨੇ ਜਿਹੜੀਆਂ ਨਿੱਜ ਤੋਂ ਉੱਪਰ ਉੱਠ ਕੇ ਹਿਊਮਨ ਰਾਈਟਸ ਦੇ ਲਈ ਲੜਦੀਆਂ ਨੇ। ਇਸ ਵੇਲੇ ਬੜਾ ਵੱਡਾ ਚੈਲੰਜ ਹੈ ਸਾਡੇ ਸਨਮੁੱਖ, ਸਿੱਖ ਕੌਮ ਦੇ ਸਨਮੁੱਖ, ਜਿੱਥੇ ਖਾਲਸੇ ਦੀ ਆਇਡੈਂਟੀ ਅਸੀਂ ਬਚਾ ਕੇ ਰੱਖਣੀ ਹੈ, ਉੱਥੇ ਸਿੱਖੀ ਦੇ ਇਸ ਸਿਧਾਂਤ ਨੂੰ ਵੀ ਕਾਇਮ ਰੱਖਣਾ ਹੈ। ਔਰ ਮੈਂ ਜ਼ਿਆਦਾ ਲੰਬੀ ਨਾ ਗੱਲ ਕਰਾਂ, ਅੱਜ ਅਸੀਂ ਜਿੱਥੇ 31 ਰਾਗ ਦਰਬਾਰ 31 ਰਾਗ ਦਰਬਾਰ ਕਰਵਾ ਰਹੇ ਹਾਂ, ਤੁਸੀਂ ਸਾਰੇ ਸਾਨੂੰ ਸਹਿਯੋਗ ਦੇ ਰਹੇ ਹੋ, ਉੱਥੇ ਨਾਲ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਰਿਆਂ ਦੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੀ ਯਾਦ ਵੀ ਮਨਾ ਰਹੇ ਹਾਂ, ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਲਈ ਇੱਕ ਵੱਡਾ ਹਿਸਟੋਰਿਕ ਕਾਰਜ ਕਰ ਵਿਖਾਇਆ। ਸ਼ਹੀਦੀਆਂ ਪਾਉਣ ਵਾਲੇ ਸ਼ਹੀਦੀ ਪਾ ਜਾਂਦੇ ਨੇ, ਔਰ ਕਿੰਨਾ ਜ਼ੁਲਮ ਹੋਇਆ, ਇਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨਾ ਆਇਆ। ਕਿੰਨੀਆਂ ਲਾਸ਼ਾਂ ਲਾਵਾਰਿਸ ਕਹਿ ਕੇ ਬਿਲਕੁਲ ਹੀ ਨਿਯਮਾਂ ਤੋਂ ਉਲਟ ਜਾ ਕੇ ਉਹਨਾਂ ਦਾ ਪਤਾ ਵੀ ਨਹੀਂ ਲੱਗਿਆ, ਔਰ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਉੱਦਮ ਕੀਤਾ ਔਰ ਖੁਦ ਵੀ ਸ਼ਹੀਦੀ ਪਾ ਗਏ। ਆਹ ਫਿਲਮ ਦੇ ਜ਼ਰੀਏ ਤਾਂ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਪਰ ਕਿੱਡਾ ਵੱਡਾ ਕਾਰਜ ਕੌਮ ਦੇ ਲਈ ਕਰ ਗਏ। ਔਰ ਇਸ ਵੇਲੇ ਇਹ ਸੈਲੀਬ੍ਰੇਸ਼ਨ ਕਰਨਾ ਵੀ ਬੜੀ ਅੱਛੀ ਗੱਲ ਹੈ ਕਿ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ, ਪਰ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਹੈ ਕਿ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਸਨਮੁੱਖ ਇਹ ਜੋ ਜ਼ੁਲਮ ਹੋਇਆ ਸਿੱਖਾਂ ਦੇ ਉੱਤੇ, ਇਸ ਨੂੰ ਹੋਰ ਪ੍ਰੋਪੀਗੇਟ ਕਰਨ ਦੀ ਜ਼ਰੂਰਤ ਹੈ, ਇਸ ਨੂੰ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਏ
ਕਿ ਕਿੰਨੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਿਊਮਨ ਰਾਈਟਸ ਦੀ ਕਿੰਨੀ ਵੱਡੀ ਵਾਇਲੇਸ਼ਨ ਹੋਈ। ਅਸੀਂ ਅਗਰ ਉੱਥੇ ਰਜਿਸਟਰ ਇਸ ਸਮੇਂ ਕਰਾ ਗਏ ਤਾਂ ਸਾਡੀਆਂ ਆਉਣ ਵਾਲੀਆਂ ਕੌਮਾਂ, ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਦੇਸ਼ਾਂ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ, ਇੱਥੋਂ ਤੱਕ ਕਿ ਭਾਰਤ ਦੇ ਵਿੱਚ ਵੀ ਕੁਛ ਸੁਰੱਖਿਅਤ ਹੋ ਜਾਏਗੀ, ਕਿਉਂਕਿ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਹ ਬੜਾ ਵੱਡਾ ਉਸ ਨੂੰ ਮੰਨਿਆ ਜਾਂਦਾ। ਪਰ ਅਸੀਂ ਐਡੀਆਂ ਵੱਡੀਆਂ ਸ਼ਹੀਦੀਆਂ, ਇੰਨੀਆਂ ਵੱਡੀਆਂ ਜੋ ਗੁੰਮਨਾਮ ਲਾਸ਼ਾਂ ਸੀ ਉਹਨਾਂ ਦੇ ਬਾਰੇ ਵਿੱਚ ਸਾਰੀ ਦੁਨੀਆ ਤੱਕ ਗੱਲ ਪਹੁੰਚਾ ਹੀ ਨਹੀਂ ਸਕੇ ਕਿ ਸਾਡੇ ਨਾਲ, ਸਾਡੀ ਕੌਮ ਨਾਲ ਕਿੱਡਾ ਵੱਡਾ ਜ਼ੁਲਮ ਹੋਇਆ। ਔਰ ਜੋ ਮੇਰੇ ਵੀਰ ਸਾਡੇ ਸਾਰਿਆਂ ਦੇ ਸ਼ਹੀਦ, ਮੈਂ ਤਾਂ ਪੂਜਨੀਕ ਵੀ ਕਹਾਂਗਾ ਕਿਉਂਕਿ ਆਪਣੇ ਲਈ ਤਾਂ ਸਾਰੇ ਜਿਉਂਦੇ ਨੇ, ਦੂਸਰਿਆਂ ਦੇ ਲਈ ਜਿਉਣ ਵਾਲੇ ਘੱਟ ਹੀ ਹੁੰਦੇ ਨੇ। ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਆਓ ਸ਼ਰਧਾਂਜਲੀ ਦੇਈਏ, ਔਰ ਸ਼ਹੀਦਾਂ ਦੇ ਲਈ ਜੋ ਅਲੋਣੀ ਗਾਈ ਜਾਂਦੀ ਹੈ ਉਹ ਗਾ ਕੇ ਅਸੀਂ ਸਾਰੇ ਆਪਾਂ ਉਹਨਾਂ ਨੂੰ ਆਪਣੀ ਅਕੀਦਤ ਭੇਟ ਕਰੀਏ। ਗੁਰਮੁਖ

ਆ ਜਾਓ ਜੀ ਹਾਂਜੀ ਬੇਨਤੀ ਹੈ ਭਾਈ ਨਿਰਮਲ ਸਿੰਘ ਜੀ ਖਾਲਸਾ ਨਾਗਪੁਰੀ ਜੀ ਪਲੀਜ਼ ਆਓ ਜੀ ਭਾਈ ਨਿਰਮਲ ਸਿੰਘ ਜੀ ਉਹਨਾਂ ਦੇ ਸਾਥੀ ਨਾਲ ਬੋਲੇ ਸੋ ਨਿਹਾਲ ਭਾਈ ਭਾਈ ਭਾਈ ਸਾਹਿਬ ਬੂਟਾ ਸਿੰਘ ਜੀ ਭਾਈ ਸ਼ਰਨਪਾਲ ਸਿੰਘ ਜੀ ਚਲੇ ਗਏ ਹੁਣ ਬੇਨਤੀ ਹੈਗੀ ਹੈ ਭਾਈ ਮਨਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਨੂੰ ਕਿ ਉਹ ਆਉਣਗੇ ਭਾਈ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਬੱਚੇ ਸਟੇਜ 'ਤੇ ਉਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਬੱਚੇ ਤੇਜਵੀਰ ਸਿੰਘ ਬੱਚੇ ਆ ਜਾਓ ਨਾਲ ਤੇਜਵੀਰ ਸਿੰਘ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰਤੇਜ ਸਿੰਘ ਬੱਚਾ ਗੁਰਤੇਜ ਸਿੰਘ ਗੁਰਤੇਜ ਸਿੰਘ ਭਾਈ ਮੇਹਰ ਸਿੰਘ ਮੇਹਰ ਸਿੰਘ ਕਸ਼ਮੇਰ ਸਿੰਘ ਮੇਹਰ ਸਿੰਘ ਅੱਗੇ ਅਨੂਪ ਸਿੰਘ ਅਨੂਪ ਸਿੰਘ ਹਾਂਜੀ ਭਾਈ ਬੁੱਟਾ ਸਿੰਘ ਜੀ ਅਤੇ ਭਾਈ ਸ਼ਨਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਬੇਨਤੀ ਹੈ ਸਾਰਿਆਂ ਨੂੰ ਕਿ ਇੱਕ ਇਸ ਪਾਸੇ ਅਸੈਂਬਲ ਹੋ ਜਾਓ ਇੱਕ ਗਰੁੱਪ ਫੋਟੋ ਸਾਰਿਆਂ ਦੀ ਇਕੱਠੀ ਲੈ ਲਾਂਗੇ ਇਸ ਪਾਸੇ ਵੀ ਸਾਰੇ ਆ ਜਾਓ ਜੀ ਅਤੇ ਬੇਨਤੀ ਹੈ ਬੀਬੀ ਸਿਮਰਤ ਕੌਰ ਜੀ ਅਤੇ ਉਹਨਾਂ ਦੇ ਜੱਥੇ ਨੂੰ ਭਾਈ ਸੁਖਮੀਤ ਸਿੰਘ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਅਤੇ ਬੱਚੀ ਜੈਸਮੀਨ ਕੌਰ ਸਾਰੇ ਆਓ ਜੀ

0: ਇਹਨਾਂ ਸਾਰਿਆਂ ਬੱਚਿਆਂ ਦੇ ਨਾਮ ਮੈਂ ਪ੍ਰੋਫੈਸਰ ਦਲਵੀਰ ਸਿੰਘ ਨੂੰ ਦੇ ਦਿੰਦਾ ਤੇ ਉਹਨਾਂ ਨੂੰ ਦੇ ਦੇਣਗੇ। ਕੁਛ ਬੱਚੇ ਨਹੀਂ ਸ਼ਾਇਦ ਇੱਥੇ ਹੈਗੇ ਤੇ ਭਾਈ ਰਾਜਵਿੰਦਰ ਸਿੰਘ ਉਹਨਾਂ ਦੇ ਜਿਹੜੇ ਬੱਚੇ ਹਨ ਪਰਮੀਤ ਸਿੰਘ ਤੇ ਗੁਰਅੰਤ ਸਿੰਘ ਹੁਣ ਬੇਨਤੀ ਕਰਾਂਗਾ ਭਾਈ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ। ਭਾਈ ਗੁਰਪ੍ਰੀਤ ਸਿੰਘ ਆ ਜਾਓ ਜੀ। ਤੇ ਨਾਲ ਪ੍ਰੋਫੈਸਰ ਦਲਬੀਰ ਸਿੰਘ ਜੀ ਸਾਡੇ ਆਪਣੇ ਜਿਨ੍ਹਾਂ ਨੇ ਸਾਰਾ ਤਿੰਨੇ ਦਿਨ ਪ੍ਰੋਗਰਾਮ ਚਲਾਇਆ। ਬੋਲੇ ਸੋ ਨਿਹਾਲ ਪ੍ਰੋਫੈਸਰ ਦਲਬੀਰ ਸਿੰਘ ਜੀ ਆਓ ਜੀ। ਸੁਖ ਅੰਮ੍ਰਿਤ ਸਿੰਘ ਸਤਿ ਸ੍ਰੀ ਅਕਾਲ। ਹਾਂਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਫੋਟੋ ਲਈ ਸਾਰੇ ਕਮੇਟੀ ਮੈਂਬਰ ਪਿੱਛੇ ਆ ਜਾਓ ਨਾਲ ਜਿਹੜੇ ਸਾਡੇ ਸਬ ਕਮੇਟੀ ਦੇ ਮੈਂਬਰ ਸਨ ਜੇ ਜੇ ਸਿੰਘ ਅਮਨ ਸਿੰਘ ਗੁਰਤੇਜ ਸਿੰਘ ਪਲੀਜ਼ ਆਓ ਜੀ। ਤੁਸੀਂ ਸਭ ਕੰਮ ਕਰਨ ਵਾਲੇ ਹੋ। ਬੋਲੇ ਸੋ ਨਿਹਾਲ ਭਾਈ ਗੁਰਤੇਜ ਸਿੰਘ ਜੀ ਸਤਿ ਸ੍ਰੀ ਅਕਾਲ। ਭਾਈ ਜੈ ਜੈ ਸਿੰਘ ਜੀ ਇਹਨਾਂ ਦੀ ਬੜੀ ਭਾਰੀ ਜ਼ਿੰਮੇਵਾਰੀ ਸੰਗਤਾਂ ਕੋਲ ਜਾ ਕੇ ਉਹਨਾਂ ਕੋਲ ਔਖਾ ਕੰਮ ਕਰਨਾ ਜੋ ਪੈਸਾ ਇਕੱਠਾ ਕਰਨਾ ਇਸ ਪ੍ਰੋਗਰਾਮ ਲਈ ਸਤਸੰਗਤ ਦਾ ਸਾਰਾ ਪ੍ਰੋਗਰਾਮ ਸੰਗਤ ਦਾ ਸਪੋਰਟਡ ਪ੍ਰੋਗਰਾਮ ਹੈਗਾ। ਤੁਸੀਂ ਜੋ ਮਾਇਆ ਦਿੰਦੇ ਹੋ ਉਹਦੇ ਹਿਸਾਬ ਉੱਤੇ ਇਹਦਾ ਅਸੀਂ ਕੰਮ ਕਰਦੇ ਹਾਂ ਅਤੇ ਤੁਸੀਂ ਇੱਥੇ ਪਹੁੰਚ ਕੇ ਵੀ ਉਹ 'ਚ ਸ਼ਾਮਿਲ ਹੁੰਦੇ ਹੋ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਸਟੇਜ ਸੈਕਟਰੀ ਸਾਹਿਬ ਨੂੰ ਕਿ ਉਹ ਸਟੇਜ ਸੰਭਾਲਣਗੇ।
1: ਭਾਈ ਸਾਹਿਬ ਭਾਰਨੇ ਨਿਰਪਾਲ ਸਿੰਘ ਜੀ ਹੁਣ ਜੀ ਵੀ ਸਨਮਾਨ ਕੀਤਾ ਜਾਵੇ ਜੀ ਕਰਿਓ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਜਾਰੀ ਰਹਿਣਾ ਇਸੇ ਤਰ੍ਹਾਂ ਹੀ। ਆਪ ਜੀ ਨੂੰ ਬੇਨਤੀ ਹੈ ਇਸੇ ਤਰ੍ਹਾਂ ਬਿਰਾਜਮਾਨ ਹੋਣਾ, ਕੀਰਤਨ ਵੀ ਹੋਣਾ ਹੈਗਾ, ਵਿਚਾਰਾਂ ਵੀ ਹੋਣੀਆਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਸੰਬੰਧ ਵਿੱਚ ਪ੍ਰੋਗਰਾਮ ਹਾਲੇ ਚੱਲਣਾ। ਹੋਰ ਸਭ ਨੂੰ ਬੇਨਤੀ ਹੈ ਹਾਜ਼ਰੀ ਭਰ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਤੁਹਾਡੀ ਹਾਜ਼ਰੀ ਨਾਲ ਪੂਰੀ ਹੋਣੀ ਆ। ਇਸ ਕਰਕੇ ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਜਿਹੜੇ ਆ ਰਹੇ ਉਹਨਾਂ ਨੂੰ ਬੇਨਤੀ ਬੈਠ ਜਾਣ ਉਹ, ਤਾਂ ਕਿ ਪ੍ਰੋਗਰਾਮ ਜੋ ਹੈ ਉਹ ਚੱਲਦਾ ਰਹੇ। ਤੁਸੀਂ ਕਰੋਗੇ ਮੈਂ ਹੁਣ ਬੇਨਤੀ ਕਰਾਂ ਸਰਦਾਰ ਸੁਖਦੇਵ ਸਿੰਘ ਬੈਣੀਵਾਲ ਜੀ ਨੂੰ ਕਿ ਉਹ ਅੱਗੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਸੰਬੰਧ ਵਿੱਚ ਪ੍ਰੋਗਰਾਮ ਹੈਗੇ ਆ, ਉਹ ਆਪ ਜੀ ਨਾਲ ਸਾਂਝੇ ਕਰਕੇ ਨਾਲ ਉਹਨਾਂ ਨੂੰ ਸੰਚਾਲਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਉਂਦੇ ਹੋਏ ਅਤੇ ਜਸਵੰਤ ਸਿੰਘ ਜੀ ਖਾਲੜਾ ਹੋਣਾ ਦੀ ਯਾਦ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਕਰਦੇ ਹਾਂ ਫਿਰ ਸਾਰੇ ਹੀ ਜਥਿਆਂ ਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆਪਾਂ ਪਹਿਲਾ ਪ੍ਰਕਾਸ਼ ਉਤਸਵ ਮਨਾ ਰਹੇ ਸੀਗੇ ਅਤੇ ਉਸ ਬਾਬਤ ਉਹਨਾਂ ਨੇ 31 ਰਾਗ ਦਰਬਾਰ 3 ਰੋਜ਼ਾ ਸਮਾਗਮ ਹੋਇਆ, ਜਿੰਨੇ ਵੀ ਜਥੇ ਇੱਥੇ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਅਤੇ ਆਪਣੇ ਕੋਲ 5-6 ਬੁਲਾਰੇ ਹਨ, ਜੋ ਵੀ ਹਿਊਮਨ ਰਾਈਟਸ ਵਾਇਓਲੇਸ਼ਨਸ

0: 84 ਤੋਂ ਬਾਅਦ ਜੋ ਵੀ ਹੋਈਆਂ ਉਹਦਾ ਅੱਡ ਅੱਡ ਪੱਖ ਦੇ ਨਾਲ ਸਾਰਿਆਂ ਨੇ ਸੇਵਾਵਾਂ ਕੀਤੀਆਂ। ਕਿਸੇ ਨੇ ਆਪਣੀ ਸ਼ਹੀਦੀ ਦੇ ਦਿੱਤੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਕੋਈ ਇਸ ਵੇਲੇ ਵੀ ਜੱਦੋਜਹਿਦ ਕਰ ਰਹੇ ਹਨ, ਜੇਲ੍ਹਾਂ ਦੇ ਵਿੱਚ ਹਨ ਜਾਂ ਉਹਨਾਂ ਦੀਆਂ ਪੈਰਵਾਈਆਂ ਕਰ ਰਹੇ ਹਨ, ਉਹ ਸਾਰਿਆਂ ਨੂੰ ਹੀ ਆਪਾਂ ਸਿਜਦਾ ਕਰਨਾ ਅਤੇ ਨਾਲ ਦੀ ਨਾਲ ਅੱਗੇ ਸੇਧ ਲੈ ਕੇ ਜਾਣੀ ਆ ਵੀ ਆਪਾਂ ਸਿੱਖ ਕੌਮ ਦਾ ਜੋ ਵੀ ਉਹ ਚੰਗੇ ਦ੍ਰਿਸ਼ਤੇ ਜਾ ਸਕੇ ਅਤੇ ਆਪਣਾ ਜਿਹੜਾ ਘਰ ਆ ਉਹਨੂੰ ਪ੍ਰਾਪਤ ਕਰ ਸਕਣ, ਆਜ਼ਾਦੀ ਪ੍ਰਾਪਤ ਕਰ ਸਕਣ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਹੈ ਵੀ ਆਪਾਂ ਆਜ਼ਾਦ ਹੈ ਖਾਲਸਾ, ਜਿੱਥੇ ਵੀ ਕੋਈ ਆਪਣੇ ਜ਼ੁਲਮ ਹੁੰਦਾ ਹੈ ਉਸ ਦੇ ਖਿਲਾਫ ਡਟ ਜਾਂਦਾ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਆਪਣੇ ਅਖੀਰਲੇ ਸ਼ਬਦ ਦੇ ਵਿੱਚ ਸੰਗਤਾਂ ਨੂੰ ਸਾਂਝ ਪਾਈ ਹੈ। ਸੋ ਮੈਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਅਨਾਊਂਸਮੈਂਟਾਂ ਵੀ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਵੀ ਤੁਸੀਂ ਦੇਖੋਗੇ ਕਿ ਆਪਣੇ ਬਾਜਵਾ ਸਾਹਿਬ ਅੱਜ ਆਪਣੇ ਕੋਲ ਹਾਜ਼ਰ ਨਹੀਂ ਹਨ। ਸਾਰੀਆਂ ਸੰਗਤਾਂ ਦੇ ਵਾਸਤੇ ਮੈਂ ਜੋ ਜਾਣਕਾਰੀ ਦੇਣਾ ਚਾਹੁੰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹ ਥੋੜ੍ਹੀ ਜਿਹੀ ਸਿਹਤ ਕਾਰਨ ਹਸਪਤਾਲ ਹਨ, ਸੋ ਉਸ ਕਰਕੇ ਆਪਾਂ ਰੋਜ਼ਾਨਾ ਹੀ ਸਵੇਰੇ ਸ਼ਾਮ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਚੜ੍ਹਦੀ ਕਲਾ 'ਚ ਬਖਸ਼ਣ। ਉਹ ਆਲਵੇਜ਼ ਫਰੰਟ ਡੈਸਕ 'ਤੇ ਸਾਰੀਆਂ ਸੰਗਤਾਂ ਉਹਨਾਂ ਦੇ ਪੁੱਛਦੇ ਹਨ ਵੀ ਉਹ ਕਿਸ ਹਾਲਤਾਂ 'ਚ ਹਨ। ਉਹ ਠੀਕ ਠਾਕ ਹਨ, ਆਪਣੇ ਥੋੜ੍ਹੀ ਸਿਹਤ 'ਚਲੀ ਹੋਣ ਕਰਕੇ ਥੋੜ੍ਹਾ ਜਿਹਾ ਉਹਨਾਂ ਦੀ ਬੋਲੀ ਦੇ ਵਿੱਚ ਥੋੜ੍ਹਾ ਜਿਹਾ ਥਥਲਾ ਕੇ ਬੋਲਦੇ, ਪਰ ਮਹਾਰਾਜ ਠੀਕ ਕਰ ਰਿਹਾ। ਸੋ ਆਪਾਂ ਅਰਦਾਸ ਕਰਨੀ ਹੈ ਵੀ ਉਹਨਾਂ ਨੂੰ ਚੜ੍ਹਦੀ ਅਕਲਾ ਬਖਸ਼ਣ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਕੋਲ ਭਾਈ ਪਰਮਜੀਤ ਸਿੰਘ ਜੀ ਉੱਥੇ ਫਰੰਟ ਦੇ ਡੈਸਕ 'ਤੇ ਹੁੰਦੇ ਹਨ, ਜੋ ਵੀ ਸੇਵਾਵਾਂ ਉਹ ਕਰੀ ਜਾਣਗੇ ਉਸ ਦੇ ਨਾਲ। ਜੋ ਵੀ ਤੁਸੀਂ ਕੋਈ ਤੁਹਾਨੂੰ ਸੇਵਾਵਾਂ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਭਾਈ ਪਰਮਜੀਤ ਸਿੰਘ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਫਰੰਟ ਡੈਸਕ 'ਤੇ। ਅਤੇ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਉਹਨਾਂ ਨੂੰ ਚੜ੍ਹਦੀ ਅਕਲਾ ਬਖਸ਼ਣ, ਛੇਤੀ ਤੋਂ ਛੇਤੀ ਉਹ ਆਪਣੀਆਂ ਸੇਵਾਵਾਂ 'ਤੇ ਫਿਰ ਮੁੜ ਕੇ ਆਉਣ। ਇਸ ਦੇ ਨਾਲ ਹੀ ਅੱਜ ਇੱਕ CPP ਪ੍ਰੋਗਰਾਮ ਜਿਹੜਾ ਆਪਣੇ ਕਾਲਜ ਪ੍ਰੈਪ ਪ੍ਰੋਗਰਾਮ ਚੱਲ ਰਿਹਾ ਆਪਣੇ ਬੱਚਿਆਂ ਦੀ ਫਿਊਚਰ ਵਾਸਤੇ, ਉਸ ਦੇ ਵਾਸਤੇ ਮੈਂ ਦਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਵੀ ਇੱਕ ਮਿੰਟ ਵਾਸਤੇ ਉਹਨਾਂ ਅਨਾਊਂਸਮੈਂਟ ਕਰਨੀ ਹੈ ਅਤੇ ਉਸ ਤੋਂ ਬਾਅਦ ਆਪਣੇ ਬੁਲਾਰੇ ਤੁਹਾਡੇ ਅੱਗੇ ਆਉਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਖੀਰ 'ਤੇ ਆਪਾਂ ਐਡਵੋਕੇਟ ਬਰਜਿੰਦਰ ਸਿੰਘ ਜੀ ਸੋਢੀ ਆਪਣੇ ਕੋਲ ਪਹੁੰਚੇ ਹਨ, ਬੀਬੀ ਪਰਮਜੀਤ ਕੌਰ ਖਾਲੜਾ ਜੀ, ਧਰਮ ਪਤਨੀ ਜਸਵੰਤ ਸਿੰਘ ਜੀ ਖਾਲੜਾ ਆਪਣੇ ਕੋਲ ਪਹੁੰਚੇ ਹਨ, ਉਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਹੈ। ਸੋ ਸਾਰੀਆਂ ਸੰਗਤਾਂ ਨੇ ਆਪਾਂ ਇੱਥੇ ਹਾਜ਼ਰੀ ਭਰ ਕੇ ਅਤੇ ਉਹਨਾਂ ਦੇ ਵਿਚਾਰ ਵੀ ਸੁਣਨੇ ਅਤੇ ਨਾਲ ਆਪਾਂ ਗੁਰਦੁਆਰਾ ਸਾਹਿਬ ਸਾਰੀ ਸੰਗਤ ਵੱਲੋਂ ਸਨਮਾਨਿਤ ਕਰਨਾ। ਦਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣੀ ਅਨਾਊਂਸਮੈਂਟ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਦਾ ਆਨੰਦ ਮਾਣ ਸੀ ਅਤੇ ਨਾਲ ਦੇ ਨਾਲ ਜਿਹੜਾ ਸਾਰੇ ਪੇਰੈਂਟਸ ਅਤੇ ਬੱਚਿਆਂ ਲਈ ਅਨਾਊਂਸਮੈਂਟ ਹੈਗਾ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਜਿਹੜਾ ਪ੍ਰੋਗਰਾਮ ਹੈ ਕਾਲਜ ਪ੍ਰੈਪਰੇਸ਼ਨ ਪ੍ਰੋਗਰਾਮ ਜਿਹੜਾ ਹੈ CPP ਉਹ ਆਫਰ ਕੀਤਾ ਜਾ ਰਿਹਾ ਅਤੇ ਉਹਦਾ ਰਜਿਸਟ੍ਰੇਸ਼ਨ ਓਪਨ ਹੈ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਉਹਦਾ ਲਾਹਾ ਲਓ ਜੀ। ਅਤੇ ਉਹ ਪ੍ਰੋਗਰਾਮ ਜਿਹੜਾ ਹੈ ਬਹੁਤ ਲੋਅ ਕਾਸਟ 'ਤੇ ਹੈਗਾ ਔਰ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਵੇਵਰ ਪ੍ਰੋਗਰਾਮ ਵੀ ਹੈਗਾ ਅਤੇ ਪਲੀਜ਼ ਤੁਸੀਂ ਜਿਹੜੀ ਲੰਗਰ ਹਾਲ ਦੇ ਕੋਲ ਟੇਬਲ ਹੈਗੀ ਹੈ ਉੱਥੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ, ਰਜਿਸਟ੍ਰੇਸ਼ਨ ਉੱਥੇ ਹੀ ਕਰ ਸਕਦੇ ਹੋ। ਸਾਡੇ ਵਲੰਟੀਅਰ ਉੱਥੇ ਹੈਗੇ ਹਨ ਆਪ ਜੀ ਦੀ ਸੇਵਾ ਲਈ। ਅਤੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੈਬਸਾਈਟ 'ਤੇ ਮਿਲ ਜਾਂਦੀ ਹੈ ਸਿੱਖ ਕਾਲਜ ਪ੍ਰੈਪ ਪ੍ਰੋਗਰਾਮ sikhcollegeprep.com 'ਤੇ। ਔਰ ਆਪ ਜੀ ਨੂੰ ਜਿਹੜੇ ਵੀ ਕੁਸ਼ਚਨਸ ਹੋਣ ਅਸੀਂ ਟੇਬਲ 'ਤੇ ਆਪ ਜੀ ਦੇ ਕੁਸ਼ਚਨਾਂ ਨੂੰ ਅਟੈਂਡ ਕਰਨ ਲਈ ਹੈਗੇ ਹਾਂ, ਮੁਖਾਤਬ ਕਰ ਸਕਦੇ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਪਲੀਜ਼ ਬੁਲਾਰਾ ਹੈ ਕਿ ਉਸਦਾ ਲਾਹਾ ਲਓ, ਇਟਸ ਵੈਰੀ ਇੰਪੋਰਟੈਂਟ ਅੱਗੇ ਦੀ ਐਜੂਕੇਸ਼ਨ ਲਈ, ਬੱਚਿਆਂ ਦੀ, ਉਹਨਾਂ ਦੇ ਕਾਲਜ ਦੇ ਐਡਮਿਸ਼ਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਧੰਨਵਾਦ ਜੀ ਦਵਿੰਦਰ ਸਿੰਘ ਉਹਨਾਂ ਨੇ। ਜੋ ਕਾਲਜ ਪ੍ਰੈਪ ਪ੍ਰੋਗਰਾਮ ਗੁਰਦੁਆਰਾ ਸਾਹਿਬ ਚੱਲ ਰਿਹਾ ਉਸਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅਤੇ ਮੈਂ ਜੋ ਜਿਸ ਤਰ੍ਹਾਂ ਕਿਹਾ ਵੀ ਜਸਵੰਤ ਸਿੰਘ ਖਾਲੜਾ ਹੁਣਾਂ ਜੀ ਦੇ ਆਪਣਾ ਸ਼ਰਧਾਂਜਲੀ ਵਾਸਤੇ ਆਪਾਂ ਇੱਥੇ ਪਹੁੰਚੇ ਹਾਂ ਅਤੇ ਅੱਡ ਅੱਡ ਉੱਦਮ ਹੋ ਰਹੇ ਹਨ ਉਹਨਾਂ ਦਾ ਇੱਥੇ ਲੋਕਲ ਸਕੂਲਾਂ ਦੇ ਨਾਂ ਆਪਾਂ ਉਹਨਾਂ ਨੂੰ ਯਾਦ ਕਰਨ ਵਾਸਤੇ ਕਈ ਥਾਵਾਂ 'ਤੇ ਨਾਂ ਰੱਖੇ ਗਏ ਕਈ ਥਾਵਾਂ 'ਤੇ ਉੱਦਮ ਚੱਲ ਰਹੇ ਹਨ ਅਤੇ ਮੈਂ ਸਾਰਿਆਂ ਨੂੰ ਪਹਿਲਾਂ ਬੇਨਤੀ ਕਰਦਾ ਹਾਂ ਗੁਰਚਰਨ ਸਿੰਘ ਜੀ ਮਾਨ ਹੁਣੀ ਉਹ ਆਪਣੀ ਅੱਜ ਸ਼ਰਧਾਂਜਲੀ ਦੇਣ ਅਤੇ ਨਾਲ ਦੀ ਨਾਲ ਜੋ ਉੱਦਮ ਕਰ ਰਹੇ ਹਨ ਆਪਣੇ ਜਸਵੰਤ ਸਿੰਘ ਜੀ ਖਾਲੜਾ ਹੁਣਾਂ ਦੇ ਨਾਂ ਦੇ ਉੱਤੇ ਯੂਨੀਅਨ ਸਿਟੀ ਦੇ ਵਿੱਚ ਨਾਂ ਰੱਖਣ ਵਾਸਤੇ ਉਸ ਦੇ ਬਾਰੇ ਵੀ ਜਾਣਕਾਰੀ ਦੇਣ ਨਾਲ ਦੀ ਨਾਲ ਗੁਰਚਰਨ ਸਿੰਘ ਜੀ ਮਾਨ
2: ਗੁਰੂ ਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਖਾਲੜਾ ਹੁਣਾਂ ਦੀ ਸ਼ਹੀਦੀ 31 ਸਾਲ ਹੋ ਚੁੱਕੇ ਆ ਅਤੇ ਆਪਾਂ ਸਾਰੇ ਵੱਖ ਵੱਖ ਮੁਲਕਾਂ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਦਾ ਜੋ ਹਿਊਮਨ ਰਾਈਟਸ ਦੇ ਲਈ ਉਹਨਾਂ ਨੇ ਜੋ ਕੰਮ ਕੀਤਾ ਉਹਨੂੰ ਆਪਾਂ ਯਾਦ ਕਰ ਰਹੇ ਹਾਂ। ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਵੀ ਸਾਡੇ ਨਾਲ ਜਦੋਂ ਕੋਈ ਵੀ ਮਾੜਾ ਜਿਹਾ ਜਾਂ ਕੰਮ ਦੇ ਉੱਤੇ ਡਿਸਕ੍ਰੀਮੀਨੇਸ਼ਨ ਹੁੰਦਾ ਹੈਗਾ ਜਾਂ ਤੁਹਾਨੂੰ ਜੋਬ ਤੋਂ ਕੱਢ ਦਿੱਤਾ ਜਾਂਦਾ ਉਹ ਤੁਹਾਡੀ ਪਰਸਨਲ ਲਾਈਫ ਹੈਗੀ ਆ ਉੱਥੇ ਤੁਸੀਂ ਬੜਾ ਗੰਭੀਰਤਾ ਦੇ ਨਾਲ ਸੋਚਦੇ ਹਾਂ ਪਰ ਆਪਾਂ ਨੂੰ ਉਹਨਾਂ ਬਹਾਦਰਾਂ ਦਾ ਖਾਸ ਕਰਕੇ ਅੱਜ ਸਾਡੇ ਦਰਮਿਆਨ ਭੈਣ ਜੀ ਪਰਮਜੀਤ ਕੌਰ ਜੀ ਖਾਲੜਾ 31 ਸਾਲ ਹੈਗੇ ਉਹਨਾਂ ਨੂੰ ਲੜਾਈ ਲੜਦਿਆਂ ਨੂੰ ਜੋ ਸੁਪਨਾ ਸੀ ਭਾਈ ਜਸਵੰਤ ਸਿੰਘ ਖਾਲੜਾ ਦਾ ਉਹਦਾ ਜੋ ਬੀੜਾ ਚੱਕਿਆ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਉਹ ਆਵਾਜ਼ ਉਠਾਉਂਦੇ ਆ। ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਵੀ ਭੈਣ ਜੀ ਇੰਨਾ ਲੰਮਾ ਸਮਾਂ ਹੋ ਗਿਆ ਤੁਸੀਂ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਉਹ ਕਹਿੰਦੇ ਕਿ ਹਰ ਸਵੇਰੇ ਉਹਨਾਂ ਦੇ ਸਾਹਮਣੇ ਨਵਾਂ ਚੈਲੰਜ ਆ ਅਤੇ ਨਵੇਂ ਚੈਲੰਜ ਨੂੰ ਫੇਸ ਕਰਨ ਦੇ ਲਈ ਵਾਹਿਗੁਰੂ ਉਹਨਾਂ ਨੂੰ ਆਪ ਐਨਰਜੀ ਦਿੰਦਾ। ਸੋ ਭੈਣ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਉਪਰਾਲੇ ਨੂੰ ਦੁਨੀਆਂ ਭਰ ਦੇ ਵਿੱਚ ਲੈ ਕੇ ਜਿਹੜੇ ਹਿਊਮਨ ਰਾਈਟਸ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਮਿਸ਼ਨ ਸੀਗਾ ਉਹਨੂੰ ਦੁਨੀਆਂ ਭਰ ਦੇ ਵਿੱਚ ਲੈ ਕੇ ਜਾ ਰਹੇ ਆ। ਐਮਨੈਸਟੀ ਇੰਟਰਨੈਸ਼ਨਲ ਜਿਹੜੀ ਸੰਸਥਾ ਆ ਭਾਈ ਸਾਹਿਬ ਦੀਆਂ ਸੇਵਾਵਾਂ ਨੇ ਉਹਨਾਂ ਨੂੰ ਵੀ ਉੱਚੇ ਦਰਜਾ ਦਿੱਤਾ ਕਿ ਉਹਨਾਂ ਨੇ ਜੋ ਵੀ ਕੰਮ ਕੀਤਾ ਉਹ ਸ਼ਲਾਘਾਯੋਗ ਆ। ਅਤੇ ਸਿੱਖ ਸੰਗਤ ਬੇਰੀਆ ਫਰੀਮਾਟ ਤੋਂ ਅੱਜ ਲੰਗਰ ਹਾਲ ਦੇ ਵਿੱਚ ਇੱਕ ਪਟੀਸ਼ਨ ਸਾਈਨ ਕਰਾ ਰਹੀ ਆ। ਯੂਨੀਅਨ ਸਿਟੀ ਦੇ ਵਿੱਚ ਮਿਡਲ ਸਕੂਲ ਸੀਜ਼ਰ ਚਾਵਿਜ਼ ਨਾਮ ਦਾ ਮਿਡਲ ਸਕੂਲ ਸੀਗਾ ਉਹਦਾ ਜਿਹੜਾ ਨਾਮ ਚੇਂਜ ਹੋ ਰਿਹਾ ਆਪ ਸਭ ਨੂੰ ਪਤਾ ਕਿ ਸੀਜ਼ਰ ਚਾਵਿਜ਼ ਤਕਰੀਬਨ ਪਿਛਲੇ 50-60 ਸਾਲਾਂ ਤੋਂ ਲੇਬਰ ਕਮਿਊਨਿਟੀ ਦੇ ਵਿੱਚ ਉਹਦਾ ਇੱਕ ਉੱਚਾ ਨਾਂ ਸੀਗਾ ਪਰ ਕੁਛ ਕਾਰਨਾਂ ਕਰਕੇ ਉਹਦੇ ਜਿਹੜੇ ਸਕੈਂਡਲ ਆ ਉਹ ਸਾਹਮਣੇ ਆ ਗਿਆ ਅਤੇ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਉਹਦੇ ਨਾਂ ਦੇ ਉੱਪਰ ਇੰਸਟੀਟਿਊਸ਼ਨ ਹੈਗੇ ਆ ਜਾਂ ਸਟਰੀਟਾਂ ਦੇ ਨਾਂ ਹੈਗੇ ਜੋ ਕੁਛ ਵੀ ਹੈਗਾ ਉਹ ਸਾਰੇ ਨੂੰ ਚੇਂਜ ਕੀਤਾ ਜਾ ਰਿਹਾ। ਅਤੇ ਸਿੱਖ ਸੰਗਤ ਬੇਰੀਆ ਯੂਨੀਅਨ ਸਿਟੀ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਾ ਵੀ ਸਕੂਲ ਦਾ ਨਾਂ ਜਿਹੜਾ ਨਵਾਂ ਰੱਖਿਆ ਜਾਣਾ ਅਤੇ ਅਸੀਂ ਉਸ ਦਿਨ ਤੋਂ ਉਪਰਾਲੇ ਕਰ ਰਹੇ ਹਾਂ। ਪਹਿਲਾਂ ਸਾਡੀ ਔਨਲਾਈਨ ਪਟੀਸ਼ਨ ਸਾਈਨ ਹੋਈ ਸੀ ਪਰ ਔਨਲਾਈਨ ਪਟੀਸ਼ਨ ਦੇ ਵਿੱਚ ਜਿਹੜੀਆਂ ਹੋਰ ਕਮਿਊਨਿਟੀਜ਼ ਯੂਨੀਅਨ ਸਿਟੀ ਦੇ ਵਿੱਚ ਰਹਿੰਦੀਆਂ ਜਿਵੇਂ ਕਿ ਫਿਲਪੀਨੋਜ਼ ਹੈਗੇ ਆ ਜਾਂ ਹਿਸਪੈਨਿਕ ਕਮਿਊਨਿਟੀ ਹੈਗੀ ਆ ਜਾਂ ਹੋਰ ਕਮਿਊਨਿਟੀਜ਼ ਹੈਗੀਆਂ ਉਹਨਾਂ ਨੇ ਇਹ ਇਤਰਾਜ਼ ਜ਼ਾਹਰ ਕੀਤਾ ਕਿ ਸਾਨੂੰ ਪਤਾ ਨਹੀਂ ਲੱਗਾ ਸਿੱਖ ਕੌਮ ਜ਼ਿਆਦਾ ਪੜ੍ਹੀ ਲਿਖੀ ਆ ਉਹਨਾਂ ਨੇ ਔਨਲਾਈਨ ਜਿਹੜੇ ਸਾਈਨ ਕਰਕੇ ਸਾਰਿਆਂ ਨੂੰ ਜ਼ਿਆਦਾ ਸਾਈਨ ਕਰ ਦਿੱਤੇ ਅਤੇ ਸੋ ਉਹ ਜਿਹੜੀ ਕਮੇਟੀ ਬਣੀ ਸੀ ਉਹ ਕਮੇਟੀ ਢਾ ਦਿੱਤੀ ਗਈ ਉਹਨੂੰ ਖਤਮ ਕਰ ਦਿੱਤਾ ਗਿਆ ਅਤੇ ਨਵੇਂ ਸਿਰ ਤੋਂ ਜਿਹੜੀ ਕਮੇਟੀ ਆ ਉਹ ਬਣਾਈ ਜਾ ਰਹੀ ਆ। ਅੱਜ ਅਸੀਂ ਸਾਨੋਜ਼ੇ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਲੰਗਰ ਹਾਲ ਦੇ ਵਿੱਚ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ। ਪਟੀਸ਼ਨ ਦੇ ਉੱਪਰ ਕੁਛ ਨਹੀਂ ਹੈਗਾ, ਚਾਰ ਚੀਜ਼ਾਂ ਤੁਸੀਂ ਕਰਨੀਆਂ, ਆਪਣਾ ਨਾਮ ਲਿਖਣਾ, ਟੈਲੀਫੋਨ ਲਿਖਣਾ ਹੈਗਾ ਅਤੇ ਈਮੇਲ ਲਿਖਣੀ ਆ ਅਤੇ ਨਾਲ ਉਹਦੇ ਲਿਖਣਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਸਕੂਲ ਦਾ ਨਾਂ ਰੱਖਿਆ ਜਾਵੇ ਅਤੇ ਨਾਲ ਉਹਦੇ ਇੱਕ ਤੁਸੀਂ ਟੈਗ ਲਾਈਨ ਦੇਖਣੀ ਆ ਕਿ ਉਹਨਾਂ ਦਾ ਯੋਗਦਾਨ ਕੀ ਸੀਗਾ। ਸੋ ਭਾਈ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟਸ ਐਡਵੋਕੇਟ। ਅਤੇ ਇੰਨੀਆਂ ਬੇਨਤੀਆਂ ਤੁਸੀਂ ਭੈਣ ਭਰਾ ਘਰ ਨੂੰ ਜਾਣ ਤੋਂ ਪਹਿਲਾਂ ਜ਼ਰੂਰ ਪਲੀਜ਼ ਅਪੀਸ਼ਨ ਅਤੇ ਸੇਵਾਦਾਰ ਸਾਡੇ ਉੱਥੇ ਲੱਗੇ ਹੈਗੇ ਆ ਉਹਨਾਂ ਨੂੰ ਆਪਣਾ ਸਹਿਯੋਗ ਦਿਓ, ਜਾ ਕੇ ਆਪਣੀ ਜਿਹੜੀ ਐਪਲੀਕੇਸ਼ਨ ਆ ਸਾਈਨ ਕਰਾ ਕੇ ਜਾਓ। ਅਸੀਂ ਅੱਜ ਇਹ ਉਮੀਦ ਲੈ ਕੇ ਆਏ ਹਾਂ ਕਿ ਸਾਨੂੰ ਜੇ ਤੋਂ ਘੱਟੋ ਘੱਟ 500 ਸਿਗਨੇਚਰ ਜਿਹੜੇ ਆ ਉਹ ਕਰਾ ਕੇ ਲੈ ਕੇ ਜਾਈਏ। ਅਤੇ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਤੁਸੀਂ ਯੂਨੀਵਰਸਿਟੀ 'ਚ ਰਹਿੰਦੇ ਆ ਜਾਂ ਨਹੀਂ ਰਹਿੰਦੇ, ਇਹ ਇੱਕ ਕਮਿਊਨਿਟੀ ਦੀ ਜੁਆਇੰਟ ਜਿਹੜੀ ਵੋਇਸ ਹੈਗੀ ਆ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਬੰਧ ਦੇ ਵਿੱਚ। ਸੋ ਆਪ ਸਭ ਨੂੰ ਦੁਆਰਾ ਫਿਰ ਬੇਨਤੀ ਹੈ ਕਿ ਆਪ ਜੀ ਜ਼ਰੂਰ ਪਟੀਸ਼ਨ ਦੇ ਉੱਪਰ ਸਾਈਨ ਕਰਕੇ ਜਾਓ। ਕੋਈ ਵੀ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੈ, ਸਾਡੇ ਸੇਵਾਦਾਰ ਉੱਥੇ ਹੈਗੇ ਆ, ਤੁਹਾਨੂੰ ਉਹ ਪੂਰੀ ਜਾਣੀਦਾਰ ਜਾਣਕਾਰੀ ਦੇਣਗੇ। ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫਿਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹੈ ਗੁਰਚਰਨ ਸਿੰਘ ਹੋਣਾ ਦੇ, ਜਿਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਵੀ ਪਟੀਸ਼ਨ ਚੱਲ ਰਹੀ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜ਼ਰੂਰ ਉਹਦੇ ਉੱਤੇ ਸਾਈਨ ਕਰਕੇ ਜਾਣਾ। ਹੁਣ ਮੈਂ ਬੇਨਤੀ ਕਰਦਾ ਹਾਂ, ਆਪਣੇ ਕੋਲ ਸਿਆਟਲ ਤੋਂ ਗੁਰਚਰਨ ਸਿੰਘ ਜੀ ਪਹੁੰਚੇ ਹਨ, ਉਹ 5 ਮਿੰਟ ਵਾਸਤੇ ਸੰਗਤਾਂ ਦੇ ਨਾਲ ਅੱਜ ਦੇ ਜੋ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਸ਼ਹੀਦੀ ਸਮਾਗਮ ਚੱਲ ਰਿਹਾ ਉਸ ਦੇ ਵਿੱਚ ਆਪਣੇ ਵਿਚਾਰ ਦੇਣਗੇ। ਉਸ ਤੋਂ ਬਾਅਦ ਡਾਕਟਰ ਜਸਵੀਰ ਸਿੰਘ ਜੀ ਕੰਗ ਯੂਨੀਵਰਸਿਟੀ ਤੋਂ ਆਏ ਹਨ, ਉਹ ਆਉਣਗੇ, ਉਹਨਾਂ ਨੂੰ ਬੇਨਤੀ ਪਿੱਛੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੇ ਖਾਲਸਾ ਜੀਓ, ਫਤਿਹ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਉਸ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਨੇ ਆਪਣੀ ਜੌਬ ਕਰਦੇ ਹੋਏ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪਰਿਵਾਰਕ ਜਦੋਂ ਉਹਨਾਂ ਦਾ ਜੀਵਨ ਦੇਖੀਏ, ਜੋ ਇੱਕ ਸਾਦੇ ਜ਼ਿਮੀਦਾਰ ਦਾ ਜੀਵਨ ਹੁੰਦਾ ਬਿਤਾਉਂਦੇ ਹੋਏ, ਉਹ ਬੀੜਾ ਚੁੱਕਿਆ। ਜਦੋਂ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ ਅਲੱਗ ਅਲੱਗ ਥਾਣਿਆਂ ਦੇ ਵਿੱਚ, ਅਲੱਗ ਅਲੱਗ CA ਸਟਾਫ ਦੇ ਵਿੱਚ, ਅਲੱਗ ਅਲੱਗ ਅਦਾਲਤਾਂ ਦੇ ਵਿੱਚ ਆਪਣੇ ਗੁੰਮ ਹੋਏ ਬੱਚਿਆਂ ਨੂੰ ਜਾਂ ਸ਼ਹੀਦ ਹੋਏ ਬੱਚਿਆਂ ਦੀਆਂ ਫੋਟੋਆਂ, ਲਾਸ਼ਾਂ ਤਾਂ ਉਸ ਸਮੇਂ ਦੀਆਂ ਸਰਕਾਰਾਂ ਨਹੀਂ ਸੀ ਦਿੰਦੀਆਂ, ਕਿਉਂਕਿ ਲਾਸ਼ਾਂ ਪਿੰਡਾਂ ਵਿੱਚ ਪਹੁੰਚਣ ਦੇ ਨਾਲ ਪਿੰਡਾਂ ਦੇ ਲੋਕ ਜਾਗਰੂਕ ਵੀ ਹੁੰਦੇ ਸਨ ਅਤੇ ਰੌਲਾ ਵੀ ਪੈਂਦਾ ਸੀ, ਉਹ ਗੁੰਮ ਕਰ ਦਿੱਤੀਆਂ ਜਾਂਦੀਆਂ ਸਨ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹ ਪੁਰਾਣੇ ਸਿਵੇ ਫਰੋਲਣੇ ਸ਼ੁਰੂ ਕੀਤੇ, ਥਾਣਿਆਂ ਵਿੱਚ ਜਾ ਕੇ, ਸਿਵਿਆਂ ਵਿੱਚ ਜਾ ਕੇ, ਮਿਊਂਸੀਪਲ ਕਮੇਟੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਉਹ ਲਿਸਟਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ, ਤਾਂ ਕਿ ਜਿਨ੍ਹਾਂ ਦੇ ਬੱਚੇ ਗੁੰਮ ਹੋਏ ਨੇ, ਕਮ ਸੇ ਕਮ ਉਹਨਾਂ ਮਾਂ ਪਿਓ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਦੀਆਂ ਪਤਨੀਆਂ ਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਪਰਿਵਾਰ ਦੇ ਮੈਂਬਰ ਨਹੀਂ ਰਹੇ। ਇਹ ਕੋਈ ਆਮ ਗੱਲ ਨਹੀਂ ਕਿ ਉਹਨਾਂ ਨੇ ਕਿਤਾਬ ਚੁੱਕੀ ਅਤੇ ਕੰਮ ਸ਼ੁਰੂ ਕਰਤਾ। ਉਸ ਵੇਲੇ ਹਾਲਾਤ ਪੰਜਾਬ ਦੇ ਇੱਦਾਂ ਦੇ ਸਨ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਇਹ ਪਤਾ ਸੀ ਕਿ ਜਿਹੜੀਆਂ ਲਾਸ਼ਾਂ ਨੂੰ ਮੈਂ ਫਰੋਲਣ ਵਾਸਤੇ ਤੁਰਿਆ, ਜਿਹੜੀਆਂ ਲਾਸ਼ਾਂ ਨੂੰ ਲੱਭਣ ਵਾਸਤੇ ਤੁਰਿਆ, ਇੱਕ ਨਾ ਇੱਕ ਦਿਨ ਇਹ ਜ਼ੁਲਮ ਮੇਰੇ 'ਤੇ ਵੀ ਹੋ ਸਕਦਾ ਹੈ। ਲੇਕਿਨ ਉਹ ਥੜਕੇ ਨਹੀਂ, ਧਮਕੀਆਂ, ਡਰਾਉਣੇ, ਫਿਰ ਲਾਲਚ ਦੇਣੇ ਮਾਇਆ ਦੇ, ਪੈਸੇ ਦੇ, ਗੱਦੀਆਂ ਦੇ, ਲੇਕਿਨ ਭਾਈ ਜਸਵੰਤ ਸਿੰਘ ਖਾਲੜਾ ਨੇ ਉਹ ਠੁਕਰਾ ਕੇ ਆਪਣੇ ਰਾਹ 'ਤੇ ਤੁਰੇ ਰਹੇ। ਸਮੇਂ ਦੇ ਜੋ ਪੁਲਿਸ ਰਾਜ ਸੀ ਉਹਨਾਂ ਨੂੰ, ਸਮੇਂ ਦੀਆਂ ਅਲੱਗ ਅਲੱਗ ਸਰਕਾਰਾਂ, ਜਿਨ੍ਹਾਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਉਹ ਜ਼ੁਲਮ ਹੋਇਆ ਸੀ, ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਇਹ ਕਿਤਾਬਾਂ ਬੰਦ ਹੋਣੀਆਂ ਚਾਹੀਦੀਆਂ ਨੇ, ਇਹ ਜੋ ਸ਼ਨਾਖਤਾਂ, ਇਹ ਜੋ ਲਿਸਟਾਂ ਬੰਦ ਹੋਣੀਆਂ ਚਾਹੀਦੀਆਂ ਨੇ। ਇੱਕ ਸਰਕਾਰ ਨਹੀਂ, ਅਲੱਗ ਅਲੱਗ ਸਰਕਾਰਾਂ, ਅਤੇ ਜਿਨ੍ਹਾਂ ਨੂੰ ਆਪਾਂ ਪੰਥਕ ਸਰਕਾਰਾਂ ਕਹਿ ਕੇ ਹੁਣ ਤੱਕ ਨਿਵਾਜ਼ਦੇ ਰਹੇ ਹਾਂ, ਉਸ ਸਮੇਂ ਦੀਆਂ ਸਾਰੀਆਂ ਹੀ ਸਰਕਾਰਾਂ ਅਤੇ ਉਸ ਤੋਂ ਬਾਅਦ ਦੁਸ਼ਮਣ ਸਰਕਾਰਾਂ ਉਸ ਵਿੱਚ ਸ਼ਾਮਲ ਸਨ। ਅੰਤ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ ਨੂੰ ਘਰੋਂ ਚੁੱਕ ਕੇ, ਉਹ ਸਮਾਂ ਹੀ ਜਾਣਦਾ ਹੈ ਜਾਂ ਭਾਈ ਸਾਹਿਬ ਜਾਣਦੇ ਨੇ ਕਿ ਕਿੰਨਾ ਕੁ ਤਸ਼ੱਦਦ ਕੀਤਾ ਅਤੇ ਉਹਨਾਂ ਨੂੰ ਸ਼ਹੀਦ ਕੀਤਾ। ਪਰ ਉਸ ਤੋਂ ਅੱਗੇ ਅੱਜ ਭੈਣ ਜੀ ਪਰਮਜੀਤ ਖਾਲੜਾ ਸਾਡੇ ਵਿੱਚ ਸ਼ਾਮਲ ਨੇ, ਇਹਨਾਂ ਦਾ ਬਹੁਤ ਵੱਡਾ ਜਿਗਰਾ, ਜਿਨ੍ਹਾਂ ਨੇ ਉਸ ਹਾਲਾਤ ਦੇ ਵਿੱਚੋਂ ਲੰਘ ਕੇ ਜੋ ਲੀਹਾਂ ਸੀ ਭਾਈ ਖਾਲੜਾ ਸਾਹਿਬ ਨੇ ਪਾਈਆਂ। ਆਪਾਂ ਪਿੰਡਾਂ 'ਚ ਰਹੇ ਹਾਂ ਕਿ ਲੀਹ ਪੈਂਦੀ ਹੈ ਤਾਂ ਹਵਾ ਆਉਂਦੀ ਹੈ, ਰੇਤ ਨਾਲ ਭਰੀ ਜਾਂਦੀ ਹੈ, ਲੇਕਿਨ ਉਹ ਲੀਹਾਂ ਨੂੰ ਧੁੰਦਲਿਆਂ ਨਹੀਂ ਹੋਣ ਦਿੱਤਾ। ਉਸ ਰਸਤੇ 'ਤੇ ਤੁਰ ਕੇ ਅੱਜ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ 31 ਸਾਲ ਹੋ ਗਏ ਨੇ ਉਹ ਲੀਹਾਂ ਨੂੰ ਜਿਉਂਦਿਆਂ ਰੱਖਿਆ, ਉਹ ਲੀਹਾਂ ਨੂੰ ਜਾਗਦਿਆਂ ਰੱਖਿਆ। ਅੱਜ ਮੀਡੀਆ ਦੇ ਵਿੱਚ ਉਹ ਸਮਾਂ ਸੀ ਜਦੋਂ ਮੀਡੀਆ ਹੁੰਦਾ ਹੀ ਨਹੀਂ ਸੀ, ਉਹ ਸਮਾਂ ਸੀ ਅਗਰ ਕਿਸੇ ਅਖਬਾਰ ਨੇ ਹੈਡਲਾਈਨ 'ਤੇ ਖਬਰ ਲਗਾ ਦਿੱਤੀ ਤਾਂ ਉਹ ਅਖਬਾਰਾਂ ਜਾ ਕੇ ਸਵੇਰੇ ਸਵੇਰੇ ਚੱਕ ਲਈਆਂ ਜਾਂਦੀਆਂ ਸਨ, ਸੈਂਸਰ ਲੱਗ ਜਾਂਦਾ ਸੀ, ਅਖਬਾਰਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਨਹੀਂ ਪਹੁੰਚ ਸਕਦੀਆਂ ਸੀ। ਲੇਕਿਨ ਅੱਜ ਮੀਡੀਆ ਦਾ ਯੁੱਗ ਹੋਣ ਕਰਕੇ ਮੂਵੀ ਬਣੀ ਹੈ, ਅੱਜ ਕੱਲ੍ਹ ਇਨਫੋਰਮੇਸ਼ਨ ਜਲਦੀ ਪਹੁੰਚ ਜਾਂਦੀ ਹੈ। ਸੋ ਸਲਾਮ ਹੈ ਭਾਈ ਸਾਹਿਬ ਖਾਲੜਾ ਜੀ ਨੂੰ, ਭੈਣ ਜੀ ਉਹਨਾਂ ਨੂੰ ਜਿਹਨਾਂ ਨੇ ਹੁਣ ਤੱਕ ਉਹ ਬੀੜਾ ਚੁੱਕਿਆ। ਲੇਕਿਨ ਗੱਲ 25,000 ਦੀ ਨਹੀਂ, 25,000 ਦੀ ਗਿਣਤੀ ਸਿਰਫ 2-3 ਇਲਾਕੇ 2-3 ਜ਼ਿਲ੍ਹਿਆਂ ਵਿੱਚ ਸੀ, ਉਹ ਗਿਣਤੀ ਲੱਖਾਂ ਤੱਕ ਹੈ ਜਿਹੜੀ ਹਾਲ ਤੱਕ ਚੱਲ ਰਹੀ ਹੈ। ਉਹ ਗਿਣਤੀ ਬੰਦ ਨਹੀਂ ਹੋਈ, ਉਹ ਗਿਣਤੀ ਅੱਜ ਵੀ ਚੱਲਦੀ ਹੈ। ਕਿਸੇ ਤਰੀਕੇ ਨੌਜਵਾਨ ਗੋਲੀਆਂ ਨਾਲ ਸ਼ਹੀਦ ਕੀਤੇ ਗਏ, ਝੂਠੇ ਪੁਲਿਸ ਮੁਕਾਬਲੇ ਮਾਰੇ ਗਏ, ਨਹਿਰਾਂ ਵਿੱਚ ਸੁੱਟੇ ਗਏ, ਉਸ ਤੋਂ ਬਾਅਦ ਡਰੱਗ ਦਾ ਕੰਮ ਸ਼ੁਰੂ ਹੋ ਗਿਆ। ਲੇਕਿਨ ਸਿੱਖਾਂ ਨੂੰ ਸਿੱਖਾਂ ਤੋਂ ਮਰਵਾਉਣ ਦੀ ਗਿਣਤੀ ਅੱਜ ਵੀ ਜਾਰੀ ਹੈ। ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸ਼ਹੀਦੀਆਂ ਰੰਗ ਲਿਆਉਂਦੀਆਂ ਨੇ, ਲੇਕਿਨ ਸਾਨੂੰ ਲੱਖਾਂ ਨੌਜਵਾਨ ਸ਼ਹੀਦ ਕਰਾ ਕੇ ਸਮਝ ਨਹੀਂ ਆਈ। ਇੱਕ ਪੰਥ, ਇੱਕ ਗ੍ਰੰਥ, ਇੱਕ ਬਾਣੀ, ਇੱਕ ਬਾਣਾ, ਇੱਕ ਗੁਰੂ, ਇੱਕ ਮਿਸ਼ਨ, ਨਿਸ਼ਾਨਾ ਇੱਕ। ਭਾਵੇਂ ਆਪਾਂ ਕਿਸੇ ਵੀ ਭਾਸ਼ਾ ਵਿੱਚ ਕਿਸੇ ਤਰੀਕੇ ਨਾਲ ਗੱਲ ਕਰੀਏ, ਨਿਸ਼ਾਨਾ ਇੱਕ ਹੈ, ਲੇਕਿਨ ਅਸੀਂ ਆਪਣੇ ਵਿਚਾਰ ਇੱਕ ਨਹੀਂ ਕਰ ਸਕੇ। ਅਸੀਂ ਇਕੱਲੇ ਇਕੱਲੇ ਬੈਠ ਕੇ ਸੋਚਿਆ ਨਹੀਂ ਕਿ ਲੱਖਾਂ ਨੌਜਵਾਨ ਸ਼ਹੀਦ ਹੋ ਚੁੱਕੇ ਨੇ, ਅਸੀਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜ ਕੇ ਦੁਫਾੜੇ ਪਾਈ ਫਿਰਦੇ ਹਾਂ। ਇੱਕ ਛੋਟੀ ਜਿਹੀ ਤੁਹਾਨੂੰ ਗੱਲ ਦੱਸਣ ਲੱਗਿਆ ਕਿ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰੂ ਘਰ ਬਣ ਰਿਹਾ ਸੀ, ਅਤੇ ਉਹ ਬਣਦੇ ਬਣਦੇ ਛੋਟੀ ਕਮਿਟੀ ਸੀ, ਗੁਰੂ ਘਰ ਹੋਰ ਬਣਨ ਲੱਗਿਆ। ਮੈਂ ਕਿਸੇ ਨੂੰ ਜਾਣਦਾ ਨਹੀਂ ਸੀ, ਮੈਂ ਜਾ ਕੇ ਇਨਵੋਲਵ ਹੋ ਗਿਆ ਅਤੇ ਅਲੱਗ ਅਲੱਗ ਦੋਨਾਂ ਗਰੁੱਪਾਂ ਨਾਲ ਗੱਲਬਾਤ ਕੀਤੀ। ਜਦੋਂ ਇਕੱਠੇ ਹੋਏ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਨਤੀਜਾ ਕੀ ਕੱਢਿਆ? ਮੈਂ ਕਿਹਾ ਜੀ ਗੱਲਬਾਤ ਵਿੱਚ ਕੋਈ ਹੈ ਨਹੀਂ ਸਵਾਏ ਹੰਕਾਰ ਦੇ। ਕੋਈ ਵੀ ਪ੍ਰਬੰਧਕ ਕਿਸੇ ਵੀ ਗੁਰੂ ਘਰਾਂ 'ਚ ਕੋਈ ਰੈਫਰੀ ਚੋਰੀ ਨਹੀਂ ਕਰਦਾ, ਲੇਕਿਨ ਸਾਡਾ ਅਹੰਕਾਰ ਇੰਨਾ ਵੱਧ ਗਿਆ ਅਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ। ਅਸੀਂ ਲੱਖਾਂ ਨੌਜਵਾਨ ਸ਼ਹੀਦ ਕਰਕੇ ਵੀ ਅਲੱਗ ਅਲੱਗ ਪਾੜੇ ਪਾਏ ਫਿਰਦੇ ਹਾਂ। ਕੋਈ ਤੀਜੀ ਧਿਰ ਹੁੰਦੀ ਹੈ ਜਿਹੜੀ ਕਿਸੇ ਹੱਦ ਤੱਕ ਸਮਝੌਤਿਆਂ ਤੱਕ ਸਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ। ਆਪਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ, ਵਿਦੇਸ਼ਾਂ ਵਿੱਚ ਬੈਠਾ ਖਾਲਸਾ, ਆਪਾਂ ਤੀਜੀ ਧਿਰ ਦਾ ਕੰਮ ਕਰ ਸਕਦੇ ਸੀ, ਲੇਕਿਨ ਅਸੀਂ ਤੀਜੀ ਧਿਰ ਦਾ ਕੰਮ ਕਰਨ ਦੀ ਥਾਂ ਛੋਟੇ ਛੋਟੇ ਗੁੱਸੇ ਗੱਲਿਆਂ ਵਿੱਚ ਆਪ ਅਲੱਗ ਅਲੱਗ ਹੋ ਕੇ ਬਹਿ ਗਏ। ਇਹ ਸਾਡੀ ਹਾਲਤ ਹੋਈ ਪਈ ਹੈ। ਅਸੀਂ ਅਲੱਗ ਅਲੱਗ ਗੁਰੂ ਘਰਾਂ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਵਿੱਚ ਦਿਹਾੜੇ ਮਨਾਉਂਦੇ ਹਾਂ, ਅਸੀਂ ਯਾਦ ਵੀ ਕਰਦੇ ਹਾਂ। ਮਾਫ ਕਰਨਾ, ਦਿਹਾੜੇ ਮਨਾਉਣਾ, ਯਾਦ ਕਰਨਾ ਸਿਰਫ ਸਟੇਜ 'ਤੇ ਬੋਲਣ ਤੱਕ ਸਹਿਮਤ ਨਹੀਂ ਰਹਿਣਾ ਚਾਹੀਦਾ। ਅੱਜ ਸਾਡੇ ਕੋਲ ਬਹੁਤ ਸੋਸ਼ਲ ਮੀਡੀਆ, ਸਾਡੇ ਕੋਲ ਬਹੁਤ ਸਮਾਂ। ਐਵਰੀ ਡੇ ਆਪਣੇ ਮਿਸ਼ਨ ਨਾਲ ਜੁੜੋ, ਐਵਰੀ ਡੇ ਸਾਨੂੰ ਪਤਾ ਲੱਗੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤਾਂ ਕਿ ਤੁਸੀਂ ਉਸ ਸੋਚ ਨੂੰ ਅੱਗੇ ਪਹੁੰਚਾ ਸਕੋ। ਅਗਰ ਤੁਸੀਂ ਐਵਰੀ ਡੇ ਆਪਣੇ ਕੰਮ ਕਾਰ 'ਚੋਂ ਸਮਾਂ ਕੱਢ ਕੇ ਉਸ ਕਾਰਜ ਨਾਲ ਨਹੀਂ ਜੁੜਦੇ, ਤਾਂ ਨਾ ਹੀ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੱਸ ਸਕਾਂਗੇ, ਨਾ ਹੀ ਆਪਾਂ ਗਾਂਹ ਤੁਰ ਸਕਾਂਗੇ। ਅੱਜ ਸਾਡੇ ਕੋਲ ਸਰਦਾਰ ਬਲਜਿੰਦਰ ਸਿੰਘ ਸੋਢੀ ਵਕੀਲ, ਜਿਨ੍ਹਾਂ ਨੇ ਖਾਲੜਾ ਸਾਹਿਬ ਨਾਲ ਕੰਮ ਕੀਤਾ, ਉਸ ਤੋਂ ਬਾਅਦ ਖਾਲੜਾ ਸਾਹਿਬ ਦੇ ਕੇਸ ਨੂੰ ਅੱਗੇ ਤੋਰਿਆ, ਜਿਨ੍ਹਾਂ ਨੇ ਬਹੁਤ ਔਖੇ ਸਮੇਂ ਦੇ ਵਿੱਚ ਧਮਕੀਆਂ, ਡਰਾਉਣੇ, ਉਹਨਾਂ ਟਾਈਮਾਂ ਸੈੱਲ ਫੋਨ ਨਹੀਂ ਸੀ ਹੁੰਦੇ, ਘਰ ਵਾਲੇ ਫੋਨ 'ਤੇ ਕਾਲਾਂ ਕਰਕੇ ਗਾਲਾਂ ਕੱਢਣੀਆਂ, ਪਰਿਵਾਰ 'ਚ ਕੋਈ ਮੈਂਬਰ ਫੋਨ ਚੱਕ ਸਕਦਾ, ਲੇਕਿਨ ਡੋਲੇ ਨਹੀਂ। ਉਹਨਾਂ ਲੋਕਾਂ ਨੂੰ ਅਦਾਲਤ ਦੇ ਕਥਿਆਰੇ ਤੱਕ ਪਹੁੰਚਾਇਆ ਜੋ ਕਰ ਸਕਦੇ ਸੀ। ਸਾਡਾ ਲੀਗਲ ਗਰੁੱਪ ਜੋ ਪੰਜਾਬ ਦੇ ਵਿੱਚ ਅਲੱਗ ਅਲੱਗ ਇੱਕ ਥਾਂ ਨਹੀਂ, ਹਰ ਜ਼ਿਲ੍ਹੇ ਵਿੱਚ ਜੋ ਸਾਡੇ ਵਕੀਲ ਭਰਾ ਸਨ, ਉਹਨਾਂ ਨੇ ਪਿੱਛਾ ਨਹੀਂ ਦਿਖਾਇਆ, ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਨੇ ਡਟ ਕੇ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ 'ਚ ਬਣੇ ਨੌਜਵਾਨਾਂ ਦੇ ਜਾਂ ਜੋ ਜੇਲ੍ਹਾਂ ਵਿੱਚ ਸਨ ਉਹਨਾਂ ਦੇ ਜਾਂ ਜਿਹਨਾਂ ਦੇ ਝੂਠੇ ਕੇਸ ਪਾਇਆ ਸੀਗੇ ਉਹਨਾਂ ਦੇ ਕੇਸ ਲੜੇ, ਪਰ ਉਸ ਦਾ ਨਤੀਜਾ ਇੱਥੋਂ ਤੱਕ ਹੋਇਆ ਕਿ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਵਕੀਲਾਂ ਨੂੰ ਗ੍ਰਿਫਤਾਰ ਕਰਕੇ, ਇੰਟੈਰੋਗੇਟ ਕਰਕੇ, ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ। ਰੋਪੜ ਜ਼ਿਲ੍ਹੇ ਵਿੱਚ ਭਾਈ ਕੁਲਵੰਤ ਸਿੰਘ ਐਡਵੋਕੇਟ, 4 ਸਾਲ ਦਾ ਬੱਚਾ ਉਹਨਾਂ ਦੇ ਨਾਲ, ਉਹਨਾਂ ਦੀ ਪਤਨੀ ਉਹਨਾਂ ਦੇ ਇਹਨਾਂ ਦੇ ਨਾਲ, ਕਿ ਉਹ ਨਿੱਜੀ ਕੰਮ ਜਾ ਰਹੇ ਸੀ, ਉਹਨਾਂ ਨੇ ਆਪਣੀ ਪਤਨੀ ਨੂੰ ਕਿਹਾ ਵੀ ਆਪਾਂ ਥਾਣੇ ਹੋ ਕੇ ਚੱਲਣਾ, ਇੱਕ ਮੁੰਡਾ ਫੜਿਆ ਗਿਆ ਪਤਾ ਕਰਨਾ। ਉਹ ਮੁੜ ਕੇ ਥਾਣੇ ਤੋਂ ਵਾਪਸ ਨਹੀਂ ਆਏ, ਪਤਨੀ ਸਮੇਤ ਬੱਚੇ ਸਮੇਤ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸੇ ਤਰੀਕੇ ਸੰਗਰੂਰ ਦੇ ਵਿੱਚ ਵਕੀਲ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਜੁਗਵਿੰਦਰ ਸਿੰਘ ਕਪੂਰਥਲ ਦੇ ਵਕੀਲ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਸੋ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਡੇ ਜੋ ਜਸਟਿਸ ਦਵਾਉਣ ਵਾਲੇ ਜੋ ਸਾਡੇ ਵੀਰ ਸਨ, ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਵੀ ਸਹਾਇਤਾ ਦੇਣੀਆਂ ਪਈਆਂ। ਉਹਨਾਂ ਵਿੱਚੋਂ ਸਾਡੇ ਕੋਲ ਪਏ ਬਰਜਿੰਦਰ ਸਿੰਘ ਸੋਢੀ, ਜੋ ਕਿ ਪਟਿਆਲੇ ਤੋਂ ਬਿਲੋਂਗ ਕਰਦੇ ਨੇ, ਸਾਡਾ ਇਲਾਕਾ ਉਹ ਪੈਂਦਾ, ਵੀ ਸਾਨੂੰ ਇਹ ਪਤਾ ਵੀ ਅਸੀਂ ਗਿਣਤੀ ਨਹੀਂ ਕਰ ਸਕਦੇ ਇਹਨਾਂ ਨੇ ਕਿੰਨੇ ਕੇਸ ਲੜੇ ਨੇ। ਜੇਲ੍ਹਾਂ ਦੇ ਵਿੱਚ ਸਾਨੂੰ ਇੰਨਾ ਪਤਾ ਕਿ ਜਦੋਂ ਕੋਈ ਨੌਜਵਾਨ ਜੇਲ੍ਹਾਂ ਵਿੱਚ ਆਉਂਦਾ ਸੀ ਤੇ ਉਹਨਾਂ ਦੇ ਪੇਰੈਂਟਸ ਨੇ ਹੁੰਦਾ ਸੀ ਭਾਈ ਕਿੱਥੇ ਜਾਣਾ, ਸੋਢੀ ਸਾਹਿਬ ਕੋਲ ਚਲੇ ਜਾਓ ਜਾਂ ਚੰਡੀਗੜ੍ਹ ਚਾਹਲ ਸਾਹਿਬ ਉਹਨਾਂ ਕੋਲ ਚਲੇ ਜਾਓ। ਤੋ ਇਸ ਤਰੀਕੇ ਇਹਨਾਂ ਨੂੰ ਵੀ ਬਹੁਤ ਸਾਡਾ ਧੰਨਵਾਦ, ਇੱਥੇ ਆਇਆਂ ਦਾ ਵੀ, ਇਹਨਾਂ ਨੇ ਵਾਪਸ ਜਾਣਾ ਸੀਗਾ, ਸਾਡੀਆਂ ਬੇਨਤੀਆਂ ਮੰਨ ਕੇ ਇਹਨਾਂ ਨੇ ਆਪਣੀ ਟਿਕਟ ਐਕਸਟੈਂਡ ਕਰਾਈ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਸਾਰੇ ਹੀ ਆਪਣੀ ਆਪਣੀ ਆਵਾਜ਼ ਇਕੱਠੇ ਕਰਕੇ ਪਹੁੰਚਾਈਏ ਤਾਂ ਆਪਾਂ ਉਸ ਕਾਰਜ ਨੂੰ ਅੱਗੇ ਤੋਰ ਸਕੀਏ। ਸੋ ਦੁਬਾਰਾ ਫਿਰ ਗੁਰਦਾਸ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਇੱਥੋਂ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਖਾਲਾਣਾ ਸਾਹਿਬ ਦੀ ਯਾਦ ਦੇ ਵਿੱਚ ਸਮਾਗਮ ਰੱਖਿਆ, ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਵੱਧ ਚੱਕ ਬੋਲ ਗਿਆ ਹੋਵੇ ਸੰਗਤ ਬਖਸ਼ਣਹਾਰ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਗੁਰਚੰਦ ਸਿੰਘ ਉਹਨਾਂ ਦੇ, ਜਿਨ੍ਹਾਂ ਨੇ ਵੀ ਸਾਰਾ ਜੋ ਵੀ ਪਿਕਚਰ ਉਹਨਾਂ ਨੇ ਸਾਰਿਆਂ ਦੇ ਅੱਗੇ ਪੇਸ਼ ਕੀਤੀ ਵੀ ਕਿਸ ਤਰ੍ਹਾਂ ਚੱਲ ਰਿਹਾ, ਅਤੇ ਨਾਲ ਦੀ ਨਾਲ ਆਪਾਂ ਨੂੰ ਫਰਜ਼ ਪਹਿਚਾਨਣ ਦਾ ਵੀ ਕਿਹਾ ਵੀ ਆਪਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਆ ਕੇ ਅਤੇ ਸੁਣ ਕੇ ਨਾ ਜਾਈਏ, ਪਰ ਨਾਲ ਦੀ ਨਾਲ ਕੋਈ ਨਾ ਕੋਈ ਉੱਦਮ ਜ਼ਰੂਰ ਕਰਦੇ ਰਹੀਏ। ਸੋ ਧੰਨਵਾਦੀ ਹਾਂ ਉਹਨਾਂ ਦੇ। ਹੁਣ ਮੈਂ ਬੇਨਤੀ ਕਰਦਾ ਹਾਂ ਡਾਕਟਰ ਜਸਵੀਰ ਸਿੰਘ ਕੰਗ ਉਹਨਾਂ ਨੂੰ ਵੀ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਕਰਨ। ਅਤੇ ਸਾਰੇ ਬੁਲਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ 5 ਮਿੰਟ ਤੋਂ ਘੱਟ ਦੇ ਵਿੱਚ ਹੀ ਸਮੇਟੋ ਆਪਣੇ ਜਿਹੜੇ ਤੁਹਾਡੇ ਵਿਚਾਰ ਹਨ, ਤਾਂ ਕਿ ਆਪਣੇ ਜਿਹੜੇ ਮੁੱਖ ਮਹਿਮਾਨ ਹਨ ਬੀਬੀ ਪਰਮਜੀਤ ਕੌਰ ਜੀ ਖਾਲੜਾ ਅਤੇ ਵਰਜਿੰਦਰ ਸਿੰਘ ਜੀ ਸੋਢੀ, ਉਹਨਾਂ ਨੂੰ ਆਪਾਂ ਟਾਈਮ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਚਦਾ ਕਿ ਅਸੀਂ ਅੱਜ ਬਹੁਤ ਹੀ ਭਾਗਾਂ ਵਾਲੇ ਹਾਂ, ਸਾਡੇ ਕੌਮੀ ਸ਼ਹੀਦ ਉਹਨਾਂ ਦੀ ਧਰਮ ਪਤਨੀ ਜੀ ਅੱਜ ਇੱਥੇ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਹਾਜ਼ਰ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਤੁਹਾਨੂੰ ਜੋ ਵੀ ਸਾਡੇ ਨਾਲ ਹੋਇਆ, ਗੱਲ ਇਹ ਵੀ ਆਪਾਂ ਇਹ ਗੱਲਾਂ ਤਾਂ ਆਪਾਂ ਕਰਦੀਆਂ ਵੀ ਜੋ ਸਾਡੇ ਨਾਲ ਧੱਕੇ ਹੋਏ ਨੇ ਸਾਨੂੰ ਤਕਰੀਬਨ ਪਤਾ ਕੀ ਹੋਇਆ, ਗੱਲ ਇਹ ਵੀ ਅੱਗੇ ਕੀ ਕਰਨਾ, ਵਟ ਇਜ਼ ਨੈਕਸਟ। ਦੇਖੋ ਆਪਾਂ ਇੱਥੇ ਅਮੈਰੀਕਾ 'ਚ ਰਹਿੰਦੇ ਹਾਂ, ਆਪਾਂ ਕੁਛ ਗੱਲਾਂ ਸਾਡੇ ਵੱਸਦੀਆਂ ਨੇ ਅਤੇ ਕੁਛ ਗੱਲਾਂ ਅਸੀਂ ਨਹੀਂ ਕਰ ਸਕਦੇ ਇੱਥੇ ਬੈਠੇ। ਬੇਸ਼ੱਕ ਜਿੰਨਾ ਮਰਜ਼ੀ ਅਸੀਂ ਆਪਣੀ ਮਿੱਟੀ ਨੂੰ ਪਿਆਰ ਕਰਦੇ ਹੋਈਏ, ਪਰ ਅੱਜ ਅਸੀਂ ਅਮੈਰੀਕਾ 'ਚ ਰਹਿ ਰਹੇ ਹਾਂ, ਪਰ ਅਸੀਂ ਇਹ ਜੋ ਸੱਚ ਦੀ ਆਵਾਜ਼ ਆ, ਮਨੁੱਖੀ ਅਧਿਕਾਰਾਂ ਦੀ ਆਵਾਜ਼ ਆ, ਮਤਲਬ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਕੀਤੀ ਜਾਂਦੀ ਹੈ, ਉਹ ਇੱਦਾਂ ਦੀ ਪਰਸਨੈਲਿਟੀ ਸੀ ਜਿਨ੍ਹਾਂ ਨੇ ਸਿਸਟਮ ਦੇ ਵਿੱਚ ਰਹਿ ਕੇ, ਕਾਨੂੰਨ ਦੇ ਵਿੱਚ ਰਹਿ ਕੇ ਉਸ ਕੰਟਰੀ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਅਤੇ ਉਹਦਾ ਉਹਨਾਂ ਨੂੰ ਹਰਜਾਨਾ ਆਪਣੀ ਜਾਨ ਨਾ ਦੇਣਾ ਪਿਆ। ਉਸ ਤੋਂ ਅੱਗੇ ਉਹਨਾਂ ਦੇ ਪਰਿਵਾਰ, ਉਹਨਾਂ ਦੀ ਪਤਨੀ ਨੇ ਇਹ ਜੋ ਜੱਦੋ ਜਹਿਦ ਸੀ ਇਹਨਾਂ ਨੂੰ ਛੱਡਿਆ ਨਹੀਂ, ਬਿਲਕੁਲ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਾਬਤ ਕੀਤਾ ਉਹਨਾਂ ਦੇ ਕਾਨੂੰਨ ਵਿੱਚ ਸਾਬਤ ਕੀਤਾ ਵੀ ਉਹਨਾਂ ਨੇ ਸਾਡੇ ਨਾਲ ਕੀ ਕੀਤਾ ਸੀ। ਪਰ ਕੀ ਅਸੀਂ ਇਹ ਗੱਲ ਸਾਰੀ ਦੁਨੀਆਂ ਨੂੰ ਦੱਸ ਸਕੇ ਹਾਂ? ਮੇਰੇ ਖਿਆਲ 'ਚ ਨਹੀਂ। ਬੇਸ਼ੱਕ ਅਸੀਂ ਕੈਲੀਫੋਰਨੀਆ 'ਚ ਇੱਕ ਸਕੂਲ ਦਾ ਨਾਮ ਸਰਦਾਰ ਜਸਵੰਤ ਸਿੰਘ ਖਾਲਰਾ ਜੀ ਦੇ ਨਾਂ 'ਤੇ ਡੈਡੀਕੇਟ ਕੀਤਾ, ਇੱਥੇ ਇੱਕ ਪਾਰਕ ਵੀ ਬਣਿਆ ਬੇਕਰਸ ਫੀਲਡ ਦੇ ਵਿੱਚ। ਸਾਡੇ ਇੱਕ ਤਰਨ ਤਾਰਨ ਦੇ ਵੀਰ ਨੇ ਹਨੀਤ ਰਹਿਣ, ਜਿਨ੍ਹਾਂ ਨੇ ਕਿ ਹੁਣੀ ਇੱਕ ਮੂਵੀ ਤੁਸੀਂ ਸਾਰਿਆਂ ਨੇ ਸਤਲੁਜ ਮੂਵੀ ਦੇਖੀ, ਮੇਰੇ ਖਿਆਲ 'ਚ ਉਸ ਮੂਵੀ ਨੇ ਜੋ ਜਸਵੰਤ ਸਿੰਘ ਖਾਲਰਾ ਜੀ ਦੀਆਂ ਜੋ ਕੁਰਬਾਨੀ ਸੀ, ਜੋ ਉਹਨਾਂ ਨੇ ਕੰਮ ਕੀਤਾ, ਭੈਣ ਜੀ ਖਾਲਰਾ, ਬੀਬੀ ਪਰਮਜੀਤ ਜੀ ਖਾਲਰਾ ਨੇ ਜੋ ਕੰਮ ਕੀਤਾ, ਉਹ ਕੰਮ ਨੂੰ ਉਹ ਵੱਡੇ ਪਲੇਟਫਾਰਮ ਥਾਈਂ ਪਹੁੰਚਾਇਆ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਵੀ ਜੇ ਤੁਸੀਂ ਪਲੀਜ਼ ਹੱਥ ਖੜਾ ਕਰਕੇ ਦੱਸੋ ਵੀ ਤੁਹਾਡੇ 'ਚੋਂ ਸਤਲੁਜ ਮੂਵੀ ਕਿਹਨੇ ਕਿਹਨੇ ਦੇਖੀ ਹੈ। ਸੋ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਇਹ ਮੂਵੀ ਤੁਸੀਂ ਸਿੱਖਾਂ ਥਾਈਂ ਸੀਮਤ ਨਾ ਰੱਖੋ। ਇਹ ਮੂਵੀ ਤੁਸੀਂ ਖਾਸ ਕਰਕੇ ਜਿਹੜੇ ਤੁਹਾਡੇ ਦੋਸਤ ਨੇ ਇੰਡੀਆ ਤੋਂ ਹੋਰ ਬਰਾਦਰੀਆਂ ਦੇ, ਉਹਨਾਂ ਨੂੰ ਪਲੀਜ਼ ਇਹ ਮੂਵੀ ਜ਼ਰੂਰ ਦਿਖਾਓ। ਜੇ ਹੋ ਸਕਦਾ ਤਾਂ ਅਮੈਰੀਕਨ ਫਰੈਂਡਸ ਨੂੰ ਵੀ ਦਿਖਾਓ। ਸਾਡੇ ਕੋਲ ਦੇਖੋ ਕਈ ਗੱਲਾਂ ਸਮਝਾਉਣੀਆਂ ਔਖੀਆਂ ਹੋ ਜਾਂਦੀਆਂ। ਜਿਹੜਾ ਮੀਡੀਆ ਇਹਦੀ ਬਹੁਤ ਪਾਵਰ ਹੁੰਦੀ ਆ। ਇਹ ਮੂਵੀਆਂ ਤੁਸੀਂ ਲਾਇਬ੍ਰੇਰੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਦਿਖਾਓ, ਬਲਕਿ ਹੋਰ ਕਮਿਊਨਿਟੀ ਇੰਟਰਫੇਥ ਗਰੁੱਪਸ ਦੇ ਨਾਲ ਰਲ ਕੇ ਦਿਖਾਓ। ਇਹ ਆਵਾਜ਼ ਸਾਡੀ ਅੱਗੇ ਪਹੁੰਚਣੀ ਚਾਹੀਦੀ ਆ। ਸਾਡੇ ਬਾਰੇ ਲੋਕਾਂ ਨੂੰ ਇਹੀ ਵਹਿਮ ਹੈ ਵੀ ਪਤਾ ਨਹੀਂ ਅਸੀਂ ਆਪਣੀ ਗੱਲ ਨੂੰ ਦਲੀਲ ਦੇ ਨਾਲ ਜਾਂ ਬਾਖੂਬੀ ਸਿਸਟਮ ਦੇ ਵਿੱਚ ਰਹਿ ਕੇ ਨਹੀਂ ਕਰ ਸਕਦੇ। ਸੋ ਉਹਨਾਂ ਦੇ ਜਿਹੜੇ ਸਾਥੀ, ਅੱਜ ਜਸਵੰਤ ਸਿੰਘ ਖਾਲਰਾ ਜੀ ਦੇ ਸਾਥੀ ਵਕੀਲ ਸਰਦਾਰ ਬਰਜਿੰਦਰ ਸਿੰਘ ਸੋਢੀ ਜੀ ਵੀ ਇੱਥੇ ਆਏ ਨੇ। ਮੈਂ ਵੀ ਉਹਨਾਂ ਨੂੰ ਬਚਪਨ ਤੋਂ ਜਾਣਦਾ, ਉਹ ਮੈਂ ਵੀ ਪਟਿਆਲੇ ਨੂੰ ਵਿੱਚ ਪੜ੍ਹਾਈ ਕੀਤੀ। ਇਹਨਾਂ ਨੇ ਵੀ ਬੜੇ ਲੋਕਾਂ ਦੇ ਕੇਸ ਬਿਨਾਂ ਫੀਸ ਤੋਂ, ਬਿਨਾਂ ਕਿਸੇ ਤੋਂ ਲੋਕਾਂ ਦੀ ਸੇਵਾ ਕੀਤੀ। ਈਵਨ ਕਿ ਸਾਡਾ ਜਸਵੰਤ ਸਿੰਘ ਖਾਲਰਾ ਦੀ ਜੋ ਸ਼ਹੀਦੀ ਤੋਂ ਬਾਅਦ ਜੋ ਕੇਸ ਪਟਿਆਲਾ ਕੋਰਟ ਵਿੱਚ ਚੱਲਿਆ, ਇਹਨਾਂ ਨੇ ਉੱਥੇ ਇਸ ਕੇਸ ਦੇ ਵਿੱਚ ਨੁਮਾਇੰਦਗੀ ਕੀਤੀ। ਇੱਕ ਕੇਸ ਨਹੀਂ, ਬਹੁਤ ਕੇਸਾਂ 'ਚ ਨੁਮਾਇੰਦਗੀ ਕੀਤੀ। ਮੇਰੇ ਕੋਲ ਟਾਈਮ ਦੀ ਬੰਦਿਸ਼ ਹੈ ਵੀ ਮੈਂ ਜ਼ਿਆਦਾ ਕੁਛ ਨਹੀਂ ਤੁਹਾਨੂੰ ਦੱਸ ਸਕਦਾ, ਸਮਾਂ ਘੱਟ ਹੋਣ ਕਰਕੇ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਸਾਂਭ ਲਓ। ਹਾਲਾਤ ਇਹ ਬਣ ਰਹੇ ਨੇ ਕਿ ਸਾਡੇ ਪੰਜਾਬ ਨਾਲ ਉਹ ਕੁਛ ਹੋਣਾ ਜੋ ਗਾਜ਼ਾ ਵਿੱਚ ਹੋ ਰਿਹਾ। ਜੇ ਤੁਸੀਂ ਨਾ ਜਾਗੇ, ਗੱਲਾਂ ਨਾਲ ਕੁਛ ਨਹੀਂ ਹੋਣਾ, ਸਾਨੂੰ ਲੌਬਿੰਗ ਕਰਨੀ ਪੈਣੀ ਹੈ। ਆਵਾਜ਼ ਵਰਲਡ ਲੈਵਲ 'ਤੇ, ਜਿੱਥੇ ਵੀ ਤੁਹਾਡਾ ਕਾਂਗਰਸਮੈਨ ਹੈ, ਅਸੈਂਬਲੀਮੈਨ ਹੈ, ਜਿੱਥੇ ਵੀ ਤੁਸੀਂ ਹੈਗੇ ਆ, ਉਹਨਾਂ ਨੂੰ ਜਾ ਕੇ ਦੱਸੋ। ਸਾਡੇ ਕੋਲ ਇੱਕ ਏਡਾ ਵੱਡਾ ਹੀਰੋ ਹੈਗਾ। ਦੇਖੋ, ਅਮੈਰੀਕਾ ਦੇ ਵਿੱਚ ਕਾਲੇ ਲੋਕਾਂ ਨੂੰ ਹੱਕ ਦਿਵਾਉਣ ਦੇ ਵਿੱਚ ਡਾਕਟਰ ਮਾਰਟਿਨ ਲੂਥਰ ਕਿੰਗ ਦਾ ਬਹੁਤ ਵੱਡਾ ਰੋਲ ਸੀ। ਉਹ ਇੱਕ ਪੀਸਫੁੱਲ ਐਕਟੀਵਿਸਟ ਸੀ। ਜਸਵੰਤ ਸਿੰਘ ਖਾਲਰ ਇੱਕ ਪੀਸਫੁੱਲ ਐਕਟੀਵਿਸਟ ਸੀ। ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਮਨੁੱਖੀ ਅਧਿਕਾਰਾਂ ਲਈ। ਉਹ ਵੀ ਕੈਨੇਡਾ, ਅਮੈਰੀਕਾ ਜਾਂ ਇੰਗਲੈਂਡ 'ਚ ਰਹਿ ਕੇ ਸਾਡੇ ਵਾਂਗੂ ਚੰਗੀ ਜ਼ਿੰਦਗੀ ਮਾਣ ਸਕਦੇ ਸੀ, ਪਰ ਨਹੀਂ, ਉਹ ਵਾਪਸ ਗਏ। ਉਹਨਾਂ ਨੇ ਡਾਕੂਮੈਂਟੇਸ਼ਨ ਕੀਤੀ। ਇਹ ਆਵਾਜ਼ ਵੱਡੇ ਲੈਵਲ 'ਤੇ ਉਠਾਈ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਇੱਕ ਕਿਤਾਬ ਛਪੀ ਸੀ, ਰਿਡਿਊਸ ਟੂ ਐਸ਼ਿਸ, ਜਿਹੜੀ ਕਿ ਉਹਨਾਂ ਦੇ ਕੰਮ 'ਤੇ ਹੀ ਬੇਸ ਸੀ। ਉਹ ਸਿਰਫ ਕਿਤਾਬ ਦੇ ਵਿੱਚ 600-700 ਕੇਸਾਂ ਦੀ ਸਮਰੀ ਜਿਹੜੀ ਸੀਗੀ ਉਹ ਪਬਲਿਸ਼ ਕੀਤੀ ਸੀਗੀ, ਅਤੇ ਉਹਨੂੰ ਹਾਰਵਰਡ ਯੂਨੀਵਰਸਿਟੀ ਦੇ ਕਈ ਪ੍ਰੋਫੈਸਰਾਂ ਨੇ ਵੀ ਉਹਨੂੰ ਫਾਰਵਰਡ ਕੀਤਾ ਸੀ। ਉਹਦੇ 'ਚ ਰਾਮਨਰਾਇਣ ਕੁਮਾਰ ਜੀ ਨੇ ਵੀ ਡਾਕੂਮੈਂਟੇਸ਼ਨ ਕੀਤੀ ਸੀ। ਮੈਂ ਇੱਕ ਛੋਟਾ ਜਿਹਾ ਕੰਮ ਕੀਤਾ ਸੀ, ਉਸ ਕਿਤਾਬ ਦਾ ਰਿਵਿਊ ਲਿਖਿਆ ਸੀ ਇੰਗਲਿਸ਼ ਦੇ 'ਚ। KPS ਗਿੱਲ ਨੇ ਮੇਰਾ ਨਾਮ ਲਿਖ ਕੇ ਆਪਣੇ ਅਖਬਾਰ 'ਚ ਕਿਹਾ ਸੀ ਵੀ ਇੱਕ ਇੰਟਲੈਕਚੁਅਲ ਟੈਰੋਰਿਸਟ ਹੈ ਜਿਹਨੇ ਕਿਤਾਬ ਦਾ ਰਿਵਿਊ ਲਿਖਿਆ। ਜਸਟ ਇਮੈਜਿਨ, ਆਈ ਐਮ ਅ ਡਾਕਟਰ, ਮਾਈ ਜੋਬ ਇਜ਼ ਟੂ ਸੇਵ ਲਾਈਫ, ਮੈਂ ਅਮੈਰੀਕਾ 'ਚ ਰਹਿੰਦਾ, ਮੈਂ ਕੁਛ ਕੀਤਾ ਨਹੀਂ, ਮੈਂ ਸਿਰਫ ਇੱਕ ਕਿਤਾਬ ਦਾ ਰਿਵਿਊ ਲਿਖਿਆ। ਇੰਨੇ ਕੁ ਹੱਕ ਨੇ ਤੁਹਾਡੇ ਕੋਲ, ਇਕੱਠੇ ਹੋ ਜਾਓ, ਪਲੀਜ਼ ਇਕੱਠੇ ਹੋ ਜਾਓ। ਵਿਚਾਰ ਅੱਡ ਹੋਣੇ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਆਪਸ ਦੇ ਵਿੱਚ ਇਕੱਠੇ ਬਹਿ ਕੇ ਅਸੀਂ ਇੱਕ ਦੂਜੇ ਦੇ ਵਿਚਾਰ ਸੁਣ ਕੇ ਕੋਈ ਸਾਂਝੀ ਸੋਚ ਲਿਆਈਏ। ਇਹ ਸ਼ਹੀਦੀਆਂ ਨੂੰ ਅਸੀਂ ਵੇਸਟ ਨਾ ਕਰੀਏ। ਇੱਕ ਬਹੁਤ ਵੱਡੀ ਸ਼ਹੀਦ ਆ, ਇੱਦਾਂ ਦਾ ਸ਼ਹੀਦ ਕਦੇ ਕਦੇ ਜੰਮਦਾ ਜਿਹਦੀ ਕਿ ਆਵਾਜ਼ ਦੁਨੀਆਂ ਥਾਈਂ ਅਸੀਂ ਪਹੁੰਚਾ ਸਕਦੇ ਹਾਂ। ਸਾਡਾ ਇਹ ਸਾਰਿਆਂ ਦਾ ਕੌਮੀ ਫਰਜ਼ ਆ ਵੀ ਜੋ ਜਸਵੰਤ ਸਿੰਘ ਖਾਲਰਾ ਦੀ ਸ਼ਹੀਦੀ ਆ, ਜੋ ਉਹਨਾਂ ਨੇ ਕੰਮ ਲੌਜਿਕ ਦੇ ਨਾਲ, ਦਲੀਲ ਦੇ ਨਾਲ, ਸੈਂਟੀਫਿਕ ਟਰਮਨੋਲੋਜੀ ਦੇ ਨਾਲ ਹਿਊਮਨ ਰਾਈਟਸ ਦਾ ਕੰਮ ਕੀਤਾ, ਉਹ ਕੰਮ ਨੂੰ ਅਸੀਂ ਦੁਨੀਆਂ ਥਾਈਂ ਪਹੁੰਚਾਈਏ। ਉਹ ਰਿਡਿਊਸ ਟੂ ਐਸ਼ਿਜ਼ ਬੁੱਕ ਆ, ਉਹ ਆਨਲਾਈਨ ਅਵੇਲੇਬਲ ਆ, ਉਹਦਾ ਲਿੰਕ ਤੁਸੀਂ ਭੇਜੋ। ਲੋਕਾਂ ਨੂੰ ਕਨਵਿੰਸ ਕਰੋ ਵੀ ਸਾਡੇ ਨਾਲ ਕੀ ਹੋਇਆ, ਸਾਡੇ ਨਾਲ ਜੈਨੋਸਾਈਡ ਹੋਇਆ, ਤੇ ਹਾਲਾਤ ਹੋਰ ਮਾੜੇ ਹੋ ਰਹੇ ਨੇ। ਜੇ ਹਾਲਾਤਾਂ ਤੋਂ ਬਚਣਾ, ਪਲੀਜ਼ ਜਾਗੋ, ਜਾਗ ਕੇ ਹੀ ਅਸੀਂ ਕੁਛ ਕਰ ਸਕਾਂਗੇ। ਮੈਂ ਜ਼ਿਆਦਾ ਨਾ ਕਹਿੰਦਾ ਹੋਇਆ, मैं एक बार फिर कहांगा भी असि अज भागा वाले हाँ अज उस महान शहीद दे मिसेज अज साडे विच हाजर ने उन्हां दे बेटी भी इत्थी रहिंदी आ सो ये परिवार की एड्डी वड्डी कुरबानी है साडा सारिआं दा परिवार आ मैं अपने वालों वकील साहब सरदार बरजिंदर सिंह सोढ़ी जी नूं ते बीबी खालरा नूं सैनो दे गुरु घर कैलीफोर्निया अमेरिका विच जी आया आखदा ते थोड़ा बहुत धन्यवाद जो भी तुसी कौम लई कीता इन्ना कहिंदा होया मैं माफी मंगदा मैं कोई गल इदां दी कहती होवे जे संगत नूं ना चंगी लगी होवे मैं सिर्फ अपने दिल के जज्बात मेरी कोई रिटन स्पीच नहीं है प्लीज कट्ठे हो जाओ डिफरेंसिज होने कोई माड़ी गल नहीं अज साड़ी कौम ते बहुत वड्डी भीड़ आ ये ना हो भी साढ़े नाल भी कुछ हो जो गाजा विच हो रहा वाहगुरु जी का खालसा वाहगुरु जी की फतेह
0: वाहगुरु जी का खालसा वाहगुरु जी की फतेह धन्यवादी हैं जी डॉक्टर कंग होना दे हम बेनती करते हैं अपने दविंदर सिंह जी डॉक्टर दविंदर सिंह जी संधु वो संगतां नूं अपने विचार देंगे आए ने जी उते मैं परमजीत सिंह डाके उन्हां नूं बेनती करता हाँ वो दो मिनट वास्ते विचार देन ते उस तो बाद बीबी परमजीत कौर जी खालड़ा उन्हां नूं आपां सारे ने सुनना है सो सारियां संगतां इसे तरह सजिया रहन परमजीत सिंह जी परमजीत सिंह जी भी मेरे ख्याल जहां तक लंगर वाल चले गए ने प्रशादा पानी छकन ते सो फिर जिस तरह आपां अज जसवंत सिंह जी खालड़े उन्हां नूं याद कर रहे हाँ मूवी की गल की गई है जे तुसी नहीं देखी इत्थे गुरद्वारा साहब भी आपां दो वारी इत्थे उहदे दिखाई सी स्क्रीनिंग की सी तो काफ़ी संगतां ने उस दे विच हिस्सा लिया सीगा असी फिर जे संगतां दा मेरे ख्याल जिन्होंने नहीं देखी असी फिर इसका एक बारी इस महीने दे विच आयोजित करांगे जिहड़ियां भी संगतां नहीं देख सकियां वो जरूर देखण उस तो तुहानू सारी जिहड़ी भी अपने उस वेले की पिक्चर आ सारी दिखाई गई बहुत वधिया तरीके दे नाल ते हुण अपने कोल बीबी परमजीत सिंह खालड़ा उन्हां नूं बेनती करदा हां भी वह संगतां नूं अपने विचार पेश करन वाहिगुरु जी का खालसा वाहिगुरु जी की फतेह

ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਂਜ ਤਾਂ ਸਾਡੇ ਕੋਲ ਸ਼ਹੀਦੀਆਂ ਦੀ ਕੋਈ ਕਮੀ ਨਹੀਂ। ਹਰ ਤਰੀਕ ਦੇ ਵਿੱਚ, ਹਰ ਦਿਨ ਦੇ ਵਿੱਚ, ਹਰ ਮਹੀਨੇ ਦੇ ਵਿੱਚ, ਆਹ ਜਿਹੜਾ ਤੀਜਾ ਘੱਲੂਘਾਰਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਹੋਈਆਂ। ਪੁਰਾਤਨ ਸ਼ਹੀਦਾਂ ਨੂੰ ਵੀ ਅਸੀਂ ਨਾਲ ਨਾਲ ਯਾਦ ਕਰਦੇ ਹਾਂ, ਪਰ ਇਹ ਜਿਹੜੇ ਦਿਨ ਹੈ ਸ਼ਹੀਦੀਆਂ ਦੇ, ਇਹ ਸਾਡੇ ਲਈ ਇਸ ਤਰ੍ਹਾਂ ਇਕੱਠੇ ਹੋਣਾ ਅਤੇ ਮਨਾਉਣਾ, ਮੈਨੂੰ ਲੱਗਦਾ ਇਹ ਇੱਕ ਬਹੁਤ, ਪਰਿਵਾਰਾਂ ਨੂੰ ਵੀ ਇਹਦੇ ਨਾਲ ਥੋੜ੍ਹੀ ਤਸੱਲੀ ਹੁੰਦੀ ਹੈ, ਅਤੇ ਸ਼ਹੀਦਾਂ ਦੀ ਆਤਮਾ ਵੀ ਇਸ ਗੱਲ ਨੂੰ ਪ੍ਰਵਾਨ ਕਰਦੀ ਹੋਊਗੀ ਕਿ ਸਾਡੇ ਕੀਤੇ ਕੰਮਾਂ ਨੂੰ ਮਾਨਤਾ ਮਿਲ ਰਹੀ ਹੈ। 6 ਸਤੰਬਰ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਘਰੋਂ ਚੱਕੇ ਜਾਣਾ, ਮੈਂ ਸਮਝਦੀ ਹਾਂ ਕਿ 6 ਸਤੰਬਰ ਜਿਹੜਾ ਉਹ ਸਾਡੇ ਲਈ ਇੱਕ ਲਾਵਾਰਸ ਲਾਸ਼ਾਂ ਦਾ ਦਿਨ ਬਣ ਕੇ ਰਹਿ ਗਿਆ। ਅਸੀਂ ਸਮਝਦੇ ਹਾਂ ਕਿ ਜਿਸ ਦਿਨ ਜਸਵੰਤ ਸਿੰਘ ਘਰੋਂ ਤੁਰੇ ਸੀਗੇ ਅਤੇ ਅੱਜ ਮੇਬੀ 31 ਸਾਲ ਦਾ ਸਮਾਂ ਹੋ ਗਿਆ, ਉਹ ਆਪਣੇ ਰਸਤੇ 'ਤੇ ਤੁਰੇ ਆਉਂਦੇ ਆ ਅਤੇ ਹਾਲੇ ਵੀ ਲਾਵਾਰਸ ਲਾਸ਼ਾਂ ਦੀਆਂ ਜਿਹੜੀਆਂ ਕਹਾਣੀਆਂ ਉਹ ਅਧੂਰੀਆਂ ਹੈ, ਮੈਂ ਸਮਝਦੀ ਹਾਂ, ਕਿਉਂਕਿ ਉਹਨਾਂ ਨੂੰ ਤਾਂ ਲਾਵਾਰਸ ਲੱਭਣ ਦਾ ਕੰਮ ਜਿਹੜਾ ਉਹ ਪਰਮਾਤਮਾ ਨੇ ਦਿੱਤਾ ਸੀ, ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਕਿ ਇਹਨਾਂ ਲਾਵਾਰਸ ਲਾਸ਼ਾਂ ਦੀ ਸ਼ਨਾਖਤ ਕਰਾਉਣਾ ਮੇਰਾ ਮਿਸ਼ਨ ਹੈ, ਤਾਂ ਸਰਦਾਰ ਜਸਵੰਤ ਸਿੰਘ ਦਾ ਉਹ ਕੰਮ ਜਿਹੜੀ ਹਕੂਮਤ ਨੇ ਪੂਰਾ ਨਹੀਂ ਹੋਣ ਦਿੱਤਾ, ਪਰ ਜਿਹੜਾ ਉਹਦਾ ਮਿਸ਼ਨ ਸੀਗਾ, ਉਸ ਮਿਸ਼ਨ 'ਤੇ ਚੱਲਣ ਵਾਲੇ ਜਿਹੜੇ ਲੋਕ ਸੀਗੇ, ਚਾਹੇ ਉਹ ਵਕੀਲ ਹੋਣ, ਚਾਹੇ ਉਹ ਸਮਾਜ ਦੇ ਜਿਹੜੇ ਕਹਿੰਦੇ ਕਹਾਉਂਦੇ ਕਰਿੰਦੇ ਜਾਂ ਮੈਂ ਕਹੂੰਗੀ ਬਹੁਤ ਸਮਝਦਾਰ ਬੰਦੇ ਹੋਣ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗੀ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਜਿਹੜੇ ਨੌਜਵਾਨ ਹੈ ਉਹ ਘਰਾਂ ਤੋਂ ਚੁੱਕ ਕੇ ਲਾਪਤਾ ਕੀਤੇ ਗਏ ਹੈ ਅਤੇ ਉਹਦਾ ਰਿਕਾਰਡ ਹੈ ਜਿਹੜਾ ਉਹ ਸਾਡੇ ਕੋਲ ਮਜ਼ਬੂਤ ਹੈ, ਪਰ ਉਸ ਜਿਹੜੇ ਰਿਕਾਰਡ ਨੂੰ ਕੋਰਟਾਂ ਵਿੱਚ ਲਿਜਾ ਕੇ ਪ੍ਰੂਵ ਕਰਾਉਣਾ, ਇਹ ਇੱਕ ਬਹੁਤ ਵੱਡੀ ਜਿਹੜੀ ਮੁਹਿੰਮ ਸੀ ਜਿਹੜੀ ਸਾਡੀ ਟੀਮ ਨੇ, ਖਾਲੜੇ ਦੀ, ਖਾਲੜਾ ਮਿਸ਼ਨ ਟੀਮ ਨੇ ਕੋਰਟਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੀ। ਇਹ ਬੜੀ ਗੱਲ ਤੁਹਾਨੂੰ ਲੱਗੂਗੀ ਕਿ ਇਹ ਜਿਹੜਾ ਕੇਸ ਆ ਉਹ ਥੱਲਿਓਂ ਨਹੀਂ, ਉੱਤੋਂ ਸ਼ੁਰੂ ਕੀਤਾ ਗਿਆ, ਸੁਪਰੀਮ ਕੋਰਟ ਤੋਂ ਇਹ ਕੇਸ ਜਿਹੜਾ ਉਹ ਪਹਿਲਾਂ ਚਾਲੂ ਕੀਤਾ ਗਿਆ। ਸਰਦਾਰ ਜਸਵੰਤ ਸਿੰਘ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਸੁਪਰੀਮ ਕੋਰਟ ਰਾਹੀਂ ਇਹ ਕੇਸ ਨੂੰ ਲੈ ਕੇ ਜਾਵਾਂ, ਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹ ਗੱਲ ਕਹਿ ਕੇ ਮਨ੍ਹਾ ਕਰਤੀ ਕਿ ਤੁਹਾਡੀ ਸਟੇਟ ਦਾ ਮਸਲਾ ਹੈ, ਤੁਸੀਂ ਹਾਈ ਕੋਰਟ ਜਾਓ। ਪਰ ਹਾਈ ਕੋਰਟ ਨੇ ਕਿਹਾ ਕਿ ਇਹ ਲਿਟੀਗੇਸ਼ਨ ਤਾਂ ਬਣਦੀ ਨਹੀਂ, ਤੁਸੀਂ ਉਹਨਾਂ ਲੋਕਾਂ ਨੂੰ ਲੈ ਕੇ ਆਓ ਜਿਨ੍ਹਾਂ ਦੇ ਬੰਦੇ ਲਾਪਤਾ ਹੋਏ ਹੈ। ਜਸਵੰਤ ਸਿੰਘ ਖਾਲੜਾ ਨੇ ਇਸ ਜਿਸ ਤਰ੍ਹਾਂ ਵੀ ਉਹਨਾਂ ਨੂੰ ਕੋਰਟਾਂ ਕਹਿੰਦੀਆਂ ਰਹੀਆਂ ਉਸੇ ਤਰ੍ਹਾਂ ਉਹਨਾਂ ਨੇ ਕੰਮ ਕੀਤਾ, ਤਾਂ 40 ਪਰਿਵਾਰ ਲਗਭਗ ਜਿਹੜੇ ਉਹ ਤਰਨ ਤਰਨ ਇਲਾਕੇ ਦੇ ਤਿਆਰ ਕਰਕੇ ਉਹਨਾਂ ਦੀਆਂ ਪਟੀਸ਼ਨਾਂ ਜਿਹੜੀਆਂ ਉਹ ਹਾਈ ਕੋਰਟ ਵਿੱਚ ਪਾਈਆਂ। ਪਹਿਲਾਂ ਤਾਂ ਸਰਕਾਰ ਇਹੋ ਹੀ ਸਮਝਦੀ ਰਹੀ ਕਿ ਇਹ ਕੋਈ ਮਸਲਾ ਨਹੀਂ, ਮਨੁੱਖੀ ਅਧਿਕਾਰਾਂ ਵਾਲੇ ਫਜ਼ੂਲ ਦਾ ਰੌਲਾ ਪਾਉਂਦੇ ਆ, ਪਰ ਜਦੋਂ ਪਟੀਸ਼ਨਾਂ ਲੱਗੀਆਂ ਤਾਂ ਫਿਰ 40 ਪਟੀਸ਼ਨਾਂ ਜਿਹੜੀਆਂ ਉਹ ਲੱਗ ਗਈਆਂ ਕੋਰਟਾਂ ਦੇ ਵਿੱਚ, ਅਤੇ ਫਿਰ ਉਹਨਾਂ ਨੂੰ ਸਮਝ ਲੱਗੀ ਕਿ ਇਹ ਬੰਦਾ ਜਿਹੜਾ ਇਹ ਸਾਨੂੰ ਕਿਤੇ ਨਾ ਕਿਤੇ ਸਾਰੀ ਪੰਜਾਬ ਪੁਲਿਸ ਨੂੰ ਘੇਰ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸੁਟਵਾਊਗਾ। ਉਹਨਾਂ ਨੇ ਆਪਣਾ ਹਰ ਹੀਲਾ ਵਰਤਿਆ, ਉਹਨਾਂ ਨੇ ਲਾਲਚ ਦਿੱਤੇ, ਉਹਨਾਂ ਨੂੰ ਟੇਬਲ ਟਾਕ ਲਈ ਕਿਹਾ, ਡਰਾਵੇ ਵੀ ਦਿੱਤੇ ਉਹਨਾਂ ਨੂੰ। ਇੱਥੋਂ ਤੱਕ ਕਿਹਾ ਗਿਆ ਕਿ ਜੇ ਤੂੰ 25,000 ਲੋਕਾਂ ਦੀ ਗੱਲ ਕਰਦਾ ਹੈ, 25,000 ਲੋਕ ਤੂੰ ਸਮਝਦਾ ਕਿ ਲਾਵਾਰਸ ਹੈ, ਤਾਂ ਤੂੰ ਅਸੀਂ 25,000 ਦਾ ਜਿੱਥੇ ਅਸਾਬ ਦੇਵਾਂਗੇ ਉੱਥੇ 25,000 ਇੱਕ ਦਾ ਵੀ ਦੇ ਦਿਆਂਗੇ। ਤਾਂ ਮੇਰਾ ਖਿਆਲ ਹੈ ਵੀ ਇਹ ਜਿਹੜੀ ਗੱਲ ਹੈ ਉਹ ਸਰਕਾਰ ਨੂੰ ਜਾਂ ਜਿਹੜੇ ਸਾਡੇ ਮਨੂਵਾਦੀ ਲੋਕ ਆ ਉਹਨਾਂ ਨੂੰ ਬੜੀ ਭਾਰੀ ਪਈ ਹੈ। ਜਿਹੜਾ ਹਿਸਾਬ ਹੈ ਉਹ 25,000 ਇੱਕ ਤੋਂ ਸ਼ੁਰੂ ਹੋ ਗਿਆ, ਜਸਵੰਤ ਸਿੰਘ ਨੂੰ ਚੱਕੇ ਜਾਣ ਦੇ ਨਾਲ ਜਿਹੜਾ ਕੇਸ ਹੈ ਉਹ ਮੁੱਢੋਂ ਕਿੱਥੋਂ ਸ਼ੁਰੂ ਹੋਇਆ, 25,000 ਇੱਕ ਤੋਂ ਸ਼ੁਰੂ ਹੋਇਆ। ਇਹ ਮੈਂ ਇਹ ਨਹੀਂ ਕਹਿੰਦੀ ਕਿ ਇਹ ਸਾਡੀ ਕੋਈ ਬਹੁਤ ਬਹਾਦਰੀ ਹੈ, ਮੈਂ ਇਹ ਸਮਝਦੀ ਹਾਂ ਕਿ
ਖਾਲੜੇ ਦੀ ਵਾਈਫ ਹੋਣ ਦੇ ਕਰਕੇ ਜਾਂ ਸਾਡੀ ਕੋਈ ਸਿਆਸੀ ਜਾਂ ਸਮਾਜਿਕ ਸਮਝ ਹੋਣ ਦੇ ਕਰਕੇ ਸਾਨੂੰ ਇਹ ਕੇਸ ਹਰ ਤਰ੍ਹਾਂ ਲੜਨਾ ਹੀ ਚਾਹੀਦਾ ਸੀ ਔਰ ਲੜਨਾ ਹੀ ਪੈਣਾ ਸੀ। ਤਾਂ ਚਾਹੇ ਉਹ ਉਸ ਵੇਲੇ ਦੇ ਹਾਲਾਤ ਅੱਜ ਦੇ ਹਾਲਾਤਾਂ ਨਾਲੋਂ ਬਹੁਤ ਡਿਫਰੈਂਟ ਸੀਗੇ। ਉਸ ਵੇਲੇ ਤਾਂ ਜਿਹੜੇ ਮਾਵਾਂ ਦੇ ਪੁੱਤ ਸੀਗੇ, ਮਾਵਾਂ ਦੀ ਪਰਿਵਾਰਾਂ ਨੇ ਇੱਥੋਂ ਤੱਕ ਗੱਲ ਚਲੀ ਗਈ ਕਿ ਪਰਿਵਾਰਾਂ ਨੇ ਆਪਣੇ ਬੱਚਿਆਂ ਦੀਆਂ ਫੋਟੋ ਤੱਕ ਜਿਹੜੀ ਜਾਂ ਉਹਨਾਂ ਦੀਆਂ ਬਿਲੋਂਗਿੰਗ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ ਕਿ ਕਿਤੇ ਪੁਲਿਸ ਸਾਨੂੰ ਤੰਗ ਨਾ ਕਰੇ। ਪੁਲਿਸ ਦਾ ਇੰਨਾ ਦਬਦਬਾ ਵੱਧ ਗਿਆ ਕਿ ਲੋਕ ਆਪਣੇ ਬੱਚਿਆਂ ਨੂੰ ਖੁਦ ਫੜਵਾਉਣ ਲਈ ਵੀ ਕਈ ਵਾਰ ਮੈਨੂੰ ਲੱਗਿਆ ਵੀ ਮਜਬੂਰ ਹੋ ਗਏ ਵੀ ਤੁਸੀਂ ਸਾਨੂੰ ਤੰਗ ਨਾ ਕਰੋ ਅਤੇ ਸਾਡਾ ਬੱਚਾ ਜਿਵੇਂ ਵੀ ਹੈਗਾ ਤੁਹਾਨੂੰ ਚਾਹੀਦਾ, ਤੁਸੀਂ ਜੋ ਵੀ ਉਹਦੇ ਨਾਲ ਬਿਹੇਵ ਕਰਨਾ ਕਰੋ। ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਅੱਜ ਅਸੀਂ ਕਿੱਥੋਂ ਤੱਕ ਆਏ ਹਾਂ। ਜਿਵੇਂ ਆਪਾਂ ਇੱਕ ਬਹੁਤ ਵੱਡੀ ਬਿਲਡਿੰਗ ਬਣਾਉਣੀ ਹੈ, ਜਿਵੇਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਅਤੇ ਉਹਦੇ ਵਿੱਚ ਇੱਕ ਇੱਕ ਇੱਟ ਕਰਕੇ ਲਾਉਣੀ ਪੈਣੀ ਹੈ। ਇਹ ਨਹੀਂ ਹੈਗਾ ਵੀ ਅਸੀਂ ਇੱਕੋ ਹੱਲੇ ਦੇ ਨਾਲ ਸਾਰੇ ਮਸਲੇ ਜਿਹੜੇ ਸਾਡੇ ਹੱਲ ਹੋ ਜਾਣੇ ਹੈ। ਹੁਣ ਜਸਵੰਤ ਸਿੰਘ ਖਾਲੜਾ ਦੀ ਗੱਲ ਹੀ ਲਓ, ਪਹਿਲਾਂ ਜਸਵੰਤ ਸਿੰਘ ਖਾਲੜਾ ਦੇ ਕੇਸਾਂ ਨੂੰ ਸਾਡੇ ਵਕੀਲ ਜਾਣਦੇ ਸੀ ਜਾਂ ਅਸੀਂ ਜਾਣਦੇ ਸੀ ਜਿਹੜੇ ਅਸੀਂ ਕੋਰਟਾਂ ਦੇ ਵਿੱਚ ਤੁਰੇ ਫਿਰਦੇ ਸੀ। ਹੌਲੀ ਹੌਲੀ ਇਹ ਜਿਹੜਾ ਕੇਸ ਹੈ ਉਹ ਥੋੜ੍ਹਾ ਜਿਹਾ ਹਾਈਲਾਈਟ ਹੋਇਆ, ਅਖਬਾਰਾਂ ਦੇ ਵਿੱਚ ਆਇਆ, ਤਾਂ ਸਾਨੂੰ ਲੱਗਿਆ ਵੀ ਕੁਝ ਲੋਕਾਂ ਨੂੰ ਇਹਦੀ ਸਮਝ ਲੱਗੀ ਹੈ। ਪਰ ਜਿਹੜੀਆਂ ਸਾਡੀਆਂ ਬੇਈਮਾਨ ਸਰਕਾਰਾਂ ਜਾਂ ਸਾਡੀ ਸਟੇਟ, ਜਿਹੜੀ ਕੋਈ ਵੀ ਸਟੇਟ ਹੋਵੇ ਜਿਹਨੇ ਜ਼ੁਲਮ ਕੀਤਾ ਹੋਵੇ, ਉਹ ਇਹ ਸਮਝਣ ਲੱਗੀ ਕਿ ਜਸਵੰਤ ਸਿੰਘ ਖਾਲੜਾ ਇੱਕ ਬਹੁਤ ਵੱਡਾ ਜਿਹੜਾ ਆਪਣੀ ਕਮਿਊਨਿਟੀ ਲਈ ਨਹੀਂ, ਸਾਰੇ ਮਨੁੱਖੀ ਅਧਿਕਾਰਾਂ ਦੇ ਵਿੱਚ ਜਿਹੜੀ ਆਪਣੀ ਹੋਂਦ ਹੈ ਉਹ ਦੱਸ ਗਿਆ ਹੈ ਕਿ ਪੰਜਾਬ ਦੇ ਵਿੱਚ ਆਹ ਕੁਛ ਹੋਇਆ ਹੈ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਇਹ ਕੇਸ ਹੈ ਹਾਈਲਾਈਟ ਹੁੰਦਾ ਗਿਆ, ਹੌਲੀ ਹੌਲੀ ਕਿਤਾਬਾਂ ਆ ਗਈਆਂ ਜਸਵੰਤ ਸਿੰਘ ਖਾਲੜਾ 'ਤੇ, ਹੌਲੀ ਹੌਲੀ ਸੰਸਥਾਵਾਂ ਨੇ ਕੰਮ ਕਰਨੇ ਸ਼ੁਰੂ ਕੀਤੇ, ਵਕੀਲਾਂ ਨੇ ਆਪਣੇ ਪੈਨਲ ਬਣਾਏ ਔਰ ਉਹਨਾਂ ਲੋਕਾਂ ਦੇ ਲਾਵਾਰਸ ਲਾਸ਼ਾਂ ਦੇ ਜਿਹੜੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਉਹਨਾਂ ਦੇ ਕੇਸ ਲੜੇ ਅਤੇ ਉਹਦੇ ਵਿੱਚ ਜੋ ਸਾਬਤ ਹੋਇਆ। ਸਭ ਤੋਂ ਵੱਡੀ ਗੱਲ ਮੈਂ ਇਹ ਸਮਝਦੀ ਹਾਂ ਜਸਵੰਤ ਸਿੰਘ ਖਾਲੜੇ ਦੇ ਕੇਸ ਨੂੰ ਸੁਪਰੀਮ ਕੋਰਟ ਤੋਂ ਲੈ ਕੇ ਇੱਥੋਂ ਤੱਕ ਲੈ ਕੇ ਆਉਣਾ, ਇਹਦੇ ਨਾਲ ਸਾਡੀ ਕਮਿਊਨਿਟੀ ਨੂੰ ਕੀ ਫਾਇਦਾ ਹੋਇਆ? ਪਹਿਲਾਂ ਜਦੋਂ ਅਸੀਂ ਇਹ ਸੋਚਦੇ ਸੀਗੇ ਕਿ ਉਹ ਸਾਡੇ 'ਤੇ ਇੰਨੇ ਹਾਵੀ ਹੋਏ ਸੀਗੇ ਕਿ ਅਸੀਂ ਖੁਦ ਕਹਿੰਦੇ ਸੀ ਕਿ ਸਾਡੇ ਬੱਚੇ ਆ ਜਿਹੜੇ ਉਹ ਗਲਤ ਰਾਹ 'ਤੇ ਪੈ ਗਏ, ਪਰ ਜਦੋਂ ਜਸਵੰਤ ਸਿੰਘ ਖਾਲੜਾ ਨੇ ਇਹ ਕੇਸ ਓਪਨ ਕੀਤਾ, ਅਸੀਂ ਸੁਪਰੀਮ ਕੋਰਟ ਰਾਹੀਂ ਇਹ ਕੇਸ ਪ੍ਰੂਵ ਕਰਾਏ, ਉਹਦੇ ਵਿੱਚ ਕੰਪਨਸੇਟ ਹੋਏ ਲੋਕ ਅਤੇ ਪਰਿਵਾਰਾਂ ਨੂੰ ਖੁਦ ਨੂੰ ਇਹ ਸਮਝ ਲੱਗਣ ਲੱਗੀ ਕਿ ਸਾਡੇ ਬੱਚੇ ਤਾਂ ਨਜਾਇਜ਼ ਮਾਰੇ ਗਏ ਆ, ਇਹਨਾਂ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ। ਮੇਰਾ ਉਹਨਾਂ ਪਰਿਵਾਰਾਂ ਨਾਲ ਬਹੁਤ ਨੇੜੇ ਦਾ ਵਾਹ ਪੈਂਦਾ ਰਿਹਾ ਹੈ। ਕਈ ਬੀਬੀਆਂ ਖੁਦ ਆ ਕੇ ਮੇਰੇ ਕੋਲ ਕਹਿੰਦੀਆਂ ਸੀ ਕਿ ਮੇਰੇ ਦੋ ਬੱਚੇ ਸੀ, ਇੱਕ ਤਾਂ ਸਿੰਘਾਂ ਨਾਲ ਕੋਈ ਮਸ ਰੱਖਦਾ ਸੀ ਪਰ ਦੂਜਾ ਮੇਰਾ ਨਜਾਇਜ਼ ਮਾਰਿਆ ਗਿਆ, ਪਰ ਅਸੀਂ ਉਹਨਾਂ ਨੂੰ ਇੱਥੋਂ ਤੱਕ ਸਮਝਾ ਲਿਆ ਕੋਰਟਾਂ ਦੇ ਵਿੱਚ ਜਾ ਕੇ ਕਿ ਨਹੀਂ, ਤੇਰੇ 'ਤੇ ਦੋਨੇ ਹੀ ਨਜਾਇਜ਼ ਮਾਰੇ ਗਏ ਆ। ਅਤੇ ਇਹ ਗੱਲ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਲੋਕ ਸਾਨੂੰ ਅੱਤਵਾਦੀ ਕਹਿੰਦੇ ਸੀਗੇ, ਇਹ ਜਸਵੰਤ ਸਿੰਘ ਖਾਲੜੇ ਦੇ ਚੁੱਕੇ ਜਾਣ ਨਾਲ, ਉਹਨਾਂ ਦੀ ਸ਼ਹਾਦਤ ਹੋਣ ਨਾਲ ਇਹ ਗੱਲ ਜਿਹੜੀ ਹੈ ਉਹ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਕਿ ਅੱਤਵਾਦੀ ਇਹ ਲੋਕ ਨਹੀਂ ਸੀ, ਇਹ ਤਾਂ ਤੁਹਾਡੇ ਜ਼ੁਲਮ ਦੇ ਸਤਾਏ ਹੋਏ ਲੋਕ ਸੀ ਜਿਨ੍ਹਾਂ ਨੂੰ ਤੁਸੀਂ ਘਰੋਂ ਲਿਜਾ ਕੇ ਟਾਰਚਰ ਕਰਦੇ ਸੀ ਅਤੇ ਉਹਨਾਂ ਨੇ ਮਿਥ ਲਿਆ ਕਿ ਇਸ ਤੋਂ ਤਾਂ ਮਰਨਾ ਹੀ ਚੰਗਾ, ਅਸੀਂ ਕਿਉਂ ਨਾ ਕੌਮ ਦੇ ਨਾਂ 'ਤੇ ਆਪਣੀਆਂ ਸ਼ਹੀਦੀਆਂ ਦੇਈਏ। ਦੂਜੀ ਗੱਲ ਇਹ ਹੋਈ, ਫਾਇਦਾ ਇਹ ਹੋਇਆ ਸਾਡੀ ਕੌਮ ਨੂੰ ਕਿ ਜਿਹੜੇ ਟੈਗ ਸਾਡੇ 'ਤੇ ਲੱਗਦੇ ਕਿ ਸੀ ਕਿ ਤੁਸੀਂ ਅੱਤਵਾਦੀ ਹੈ, ਅਤੇ ਅਸੀਂ ਇਸ ਗੱਲ ਨੂੰ ਸਾਬਤ ਕਰਤਾ ਅੱਜ ਦੀ ਡੇਟ ਦੇ ਵਿੱਚ ਕਿ ਸਟੇਟ ਜਿਹੜੀ ਹੈ ਉਹ ਅੱਤਵਾਦੀ ਹੈ, ਨਾ ਕਿ ਜਿਹੜੇ ਪਰਿਵਾਰ ਹੈ ਜਿਨ੍ਹਾਂ ਨੇ ਪਾਣੀ ਤੱਕ ਪਿਆਇਆ, ਜਿਨ੍ਹਾਂ ਨੇ ਰੋਟੀ ਤੱਕ ਖਵਾਈ, ਜਿਨ੍ਹਾਂ ਦੇ 13-13 ਸਾਲ ਦੇ ਬੱਚੇ ਚੱਕ ਕੇ ਤੁਸੀਂ ਸ਼ਹੀਦ ਕੀਤੇ, ਉਹ ਅੱਤਵਾਦੀ ਹੈ। ਇਹ ਮੇਰਾ ਖਿਆਲ ਪ੍ਰਾਪਤੀਆਂ ਹੁੰਦੀਆਂ ਅਤੇ ਹੁੰਦੀਆਂ ਇਹ ਹੌਲੀ ਹੌਲੀ ਹੈ। 31 ਸਾਲ ਤੁਹਾਨੂੰ ਲੱਗਦਾ ਬਹੁਤ ਜ਼ਿਆਦਾ ਸਮਾਂ ਹੋ ਗਿਆ, ਪਰ ਇਹਦੇ ਵਿੱਚ ਬਹੁਤ ਗੱਲਾਂ ਅਸੀਂ ਪ੍ਰੂਵ ਕਰਨ ਦੇ ਵਿੱਚ ਸਾਬਤ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ।
ਦੂਜੀ ਗੱਲ ਆਪਾਂ ਕਰ ਸਕਦੇ ਹਾਂ ਕਿ ਹੌਲੀ ਹੌਲੀ ਹੀ ਕਮਿਊਨਿਟੀ ਨੂੰ ਜਾਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਹੁਣ ਸਮਝ ਲੱਗੀ ਹੈ ਜਸਵੰਤ ਸਿੰਘ ਖਾਲੜਾ ਦੇ ਕੰਮ ਦੀ, ਜੇ ਤਾਂ ਆਪਾਂ ਉਹਨੂੰ ਸੀਮਿਤ ਘੇਰੇ ਦੇ ਵਿੱਚ ਲਿਆ ਕੇ ਇੱਥੋਂ ਤੱਕ ਸੀਮਿਤ ਕਰੀਏ ਕਿ ਉਹਨੇ ਸਿੱਖਾਂ ਲਈ ਹੀ ਕੋਈ ਕੰਮ ਕੀਤਾ, ਤਾਂ ਫਿਰ ਗੱਲ ਜਿਹੜੀ ਹੈ ਮੇਰੇ ਹਿਸਾਬ ਨਾਲ ਉਹ ਛੋਟੀ ਰਹਿ ਜਾਂਦੀ ਹੈ। ਪਰ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਦੇ ਮਿਸ਼ਨ 'ਤੇ ਜਿਵੇਂ ਉਹਨਾਂ ਨੇ ਦੂਜੀ ਕਮਿਊਨਿਟੀ ਲਈ ਵੀ ਇੱਕ ਜਿਹੜਾ ਆਪਣੀ ਸ਼ਹਾਦਤ ਦਿੱਤੀ ਸੀ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਘੇਰਾ ਮੈਂ ਸਮਝਦੀ ਹਾਂ ਕਿ ਉਹ ਇੰਨਾ ਵਿਸ਼ਾਲ ਹੈ, ਇਹਦੇ ਵਿੱਚ ਹਰ ਕੋਈ ਮੁੱਦਾ ਸਮਾ ਸਕਦਾ ਹੈ। ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਕਈ ਲੋਕ ਇਹ ਸੋਚਦੇ ਹੈ ਕਿ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਤੋਂ ਬਿਨਾਂ ਕੁਝ ਹੋਰ ਵੀ ਸੀ, ਪਰ ਮੈਨੂੰ ਉਹਨਾਂ ਲੋਕਾਂ ਦੀ ਸਮਝ ਤੇ ਹੈਰਾਨੀ ਵੀ ਹੁੰਦੀ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਕਿਉਂ ਉਹ ਜਸਵੰਤ ਸਿੰਘ ਖਾਲੜਾ ਨੂੰ ਇੱਕ ਛੋਟੇ ਜਿਹੇ ਘੇਰੇ 'ਚ ਬੰਨਣਾ ਚਾਹੁੰਦੇ ਹੈ, ਵੀ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਕੇ ਆਪਣੇ ਆਪ ਨੂੰ ਹੀ ਸਥਾਪਿਤ ਨਹੀਂ ਕੀਤਾ, ਸਗੋਂ ਆਪਣੀ ਕੌਮ ਦੇ ਜਿੰਨੀ ਸਾਡੀ ਕੁਰਬਾਨੀ ਹੋਈ ਹੈ, ਜਿੰਨਾ ਸਾਡੇ 'ਤੇ ਤਸ਼ੱਦਦ ਹੋਇਆ, ਉਹਨੂੰ ਵੀ ਨੰਗਾ ਕੀਤਾ। ਜੇ ਜਸਵੰਤ ਸਿੰਘ ਖਾਲੜਾ ਨੂੰ ਤੁਸੀਂ ਇੱਕ ਧਾਰਾ ਦੇ ਵਿੱਚ ਬੰਨ ਦਿਓਗੇ ਤਾਂ ਮੈਨੂੰ ਲੱਗਦਾ ਜਸਵੰਤ ਸਿੰਘ ਨੂੰ ਉਹ ਸਥਾਨ ਨਹੀਂ ਮਿਲ ਸਕਦਾ ਜੋ ਅੱਜ ਮਿਲ ਰਿਹਾ। ਅੱਜ ਅਮੈਰੀਕਾ ਦੇ ਵਿੱਚ ਉਹਨਾਂ ਦੇ ਨਾਂ 'ਤੇ ਸਕੂਲ ਬਣ ਰਹੇ ਆ, ਉਹਨਾਂ ਦੇ ਨਾਂ 'ਤੇ ਪਾਰਕ ਬਣ ਰਹੇ ਆ, ਅਤੇ ਹੋਰ ਸਕੂਲ ਬਣਨ ਦੀਆਂ ਪਟੀਸ਼ਨਾਂ ਜਿਹੜੀਆਂ ਉਹਨਾਂ 'ਤੇ ਸਾਈਨ ਕੀਤੇ ਜਾ ਰਹੇ ਆ। ਜੇ ਤੁਸੀਂ ਉਹਨਾਂ ਨੂੰ ਛੋਟੇ ਘੇਰੇ ਵਿੱਚ ਰੱਖ ਕੇ ਦੇਖੋਗੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਪ੍ਰਾਪਤੀਆਂ ਨਹੀਂ ਕਰ ਸਕਦੇ। ਜਿਵੇਂ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ ਸਾਨੂੰ ਇੱਕ ਸਿਧਾਂਤ ਦਿੱਤਾ ਹੈ, ਸਾਨੂੰ ਮੇਰੇ ਹਿਸਾਬ ਨਾਲ ਉਹਦੇ 'ਤੇ ਕੰਮ ਕਰਨਾ ਚਾਹੀਦਾ ਹੈ। ਬਾਕੀ ਹਰ ਬੰਦੇ ਦੇ ਵਿਚਾਰ ਕਰਨ ਦੇ, ਵਿਚਾਰ ਰੱਖਣ ਦੇ ਆਪਣੇ ਤਰੀਕੇ ਆ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਨੂੰ ਕੰਡੈਮ ਨਹੀਂ ਕਰਦੇ, ਪਰ ਐਂ ਹੈ ਵੀ ਜਸਵੰਤ ਸਿੰਘ ਖਾਲੜਾ ਜਦੋਂ ਪਹਿਲੀ ਸਪੀਚ ਤੁਸੀਂ ਸਾਰਿਆਂ ਨੇ ਸੁਣੀ ਹੋਊਗੀ, ਜੇ ਨਹੀਂ ਸੁਣੀ ਤਾਂ ਜਦੋਂ ਆਪਣੀ ਸਪੀਚ ਦਿਕਸੀ ਗੁਰਦੁਆਰੇ ਦੇ ਵਿੱਚ ਸ਼ੁਰੂ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਮੈਂ ਕੋਈ ਪੋਲੀਟੀਕਲ ਲੀਡਰ ਨਹੀਂ ਹਾਂ ਕਿ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਦੇ ਸਕਾਂ, ਵੀ ਮੇਰੇ ਹਿੱਸੇ ਤਾਂ ਇੱਕ ਛੋਟਾ ਜਿਹਾ ਮਨੁੱਖੀ ਅਧਿਕਾਰਾਂ ਦਾ ਕੰਮ ਆਇਆ, ਮੈਂ ਉਸ ਮਿਸ਼ਨ 'ਤੇ ਇੱਥੇ ਆਇਆ ਅਤੇ ਮੈਂ ਇੱਕ ਰਿਪੋਰਟ ਲੈ ਕੇ ਤੁਹਾਡੇ ਕੋਲ ਆਇਆ। ਜਸਵੰਤ ਸਿੰਘ ਖਾਲੜਾ ਖੁਦ ਇਹ ਗੱਲ ਕਿਹਾ ਕਰਦੇ ਸੀ ਵੀ ਜਿਹੜੇ ਧਰਮ ਵਿੱਚ ਜਿਹੜਾ ਬੰਦਾ ਮਰਦਾ ਅਸਲ ਵਿੱਚ ਉਹ ਹੀ ਧਰਮ ਉਹਦਾ ਹੁੰਦਾ, ਪਹਿਲਾਂ ਉਹ ਭਾਵੇਂ ਕੁਛ ਵੀ ਹੋਵੇ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਲਿਆ ਕੇ ਸਾਰਾ ਕੰਮ ਕੀਤਾ ਉਹਨਾਂ ਦੇ। ਸਾਨੂੰ ਕਈ ਵਾਰੀ ਖੁਦ ਨੂੰ ਵੀ ਇਹ ਗੱਲ ਸੋਚਣੀ ਪੈਂਦੀ ਹੈ ਕਿ ਜੇ ਜਸਵੰਤ ਸਿੰਘ ਖਾਲੜਾ ਕਿਸੇ ਹੋਰ ਮਿਸ਼ਨ 'ਤੇ ਕੰਮ ਕਰਦੇ ਹੁੰਦੇ ਤਾਂ 90 ਤੋਂ 89 ਤੋਂ 88 ਤੋਂ ਲੈ ਕੇ ਉਹ ਸਰਗਰਮ ਸੀ, ਸਰਕਾਰਾਂ ਨੇ ਉਹਨੂੰ ਬੁਲਾਇਆ ਤੱਕ ਨਹੀਂ, ਕਦੇ ਨਹੀਂ ਪੁੱਛਿਆ ਵੀ ਜਸਵੰਤ ਸਿੰਘ ਖਾਲੜਾ ਫਲਾਣੇ ਜਥੇਬੰਦੀ ਨਾਲ ਸੰਬੰਧ ਰੱਖਦਾ। ਉਸ ਵੇਲੇ ਤਾਂ ਮਸਲਾ ਇਹ ਸੀਗਾ ਵੀ ਜੇ ਕਿਸੇ ਨੇ ਪਾਣੀ ਦੀ ਘੁੱਟ ਵੀ ਕਿਸੇ ਨੂੰ ਪਿਆਤੀ ਤਾਂ ਸਰਕਾਰ ਉਹਨੂੰ ਚੁੱਕ ਲੈਂਦੀ ਸੀ ਕਿ ਤੂੰ ਖਾੜਕੂਆਂ ਨੂੰ ਜਿਹੜੇ ਰੋਟੀ ਖਵਾਈ ਹੈ, ਪਰ ਜਸਵੰਤ ਸਿੰਘ ਖਾਲੜਾ ਨੂੰ ਕਿਸੇ ਨੇ ਬੁਲਾਇਆ ਨਹੀਂ। ਜਸਵੰਤ ਸਿੰਘ ਖਾਲੜਾ ਇੰਗਲੈਂਡ ਗਏ, ਉੱਥੇ ਜਾ ਕੇ ਹਰ ਸਟੇਟ ਦੀਆਂ ਹਰ ਜਿਵੇਂ ਆਜ਼ਾਦੀ ਹੈ ਇੱਥੇ ਵੀ ਆਜ਼ਾਦੀ ਆ, ਆਪਾਂ ਜਿੰਨੇ ਮਰਜ਼ੀ ਆਪਣਾ ਮਿਸ਼ਨ ਹੈ ਜਿਹੜਾ ਆਜ਼ਾਦੀ ਦਾ ਮਿਸ਼ਨ ਹੈ ਜਾਂ ਸਾਡੀ ਖਾਲਿਸਤਾਨ ਦੀ ਮੂਵਮੈਂਟ ਆ, ਉਹਨੂੰ ਜਿਵੇਂ ਮਰਜ਼ੀ ਬੋਲੀਏ, ਜਿਵੇਂ ਮਰਜ਼ੀ ਪ੍ਰਮੋਟ ਕਰੀਏ, ਪਰ ਜਸਵੰਤ ਸਿੰਘ ਖਾਲੜਾ ਵਾਪਸ ਇੰਡੀਆ ਗਏ, ਉਹਨਾਂ ਨੂੰ ਉੱਥੇ ਕਿਸੇ ਨੇ ਨਹੀਂ ਬੁਲਾਇਆ। ਜੇ ਉਹ ਚਾਹੁੰਦੇ ਕਿ ਉਹ ਇੰਗਲੈਂਡ ਤੋਂ ਆਏ ਆ, ਕਿਸੇ ਹੋਰ ਮਿਸ਼ਨ ਲਈ ਆਏ ਆ ਜਾਂ ਕਿਸੇ ਹੋਰ ਮਿਸ਼ਨ 'ਤੇ ਕੰਮ ਕਰਦੇ ਆ, ਤਾਂ ਉਹਨਾਂ ਨੂੰ ਮੇਰਾ ਖਿਆਲ ਹੈ ਏਅਰਪੋਰਟ 'ਤੇ ਹੀ ਉੱਤਰ ਨਹੀਂ ਸੀ ਦੇਣਾ ਕਿਸੇ ਨੇ। ਉਹ 92 ਵਿੱਚ ਵਾਪਸ ਆਏ ਆ, 92 ਤੋਂ ਲੈ ਕੇ 95 ਤੱਕ ਪੰਜਾਬ ਦੇ ਵਿੱਚ ਇੱਕ ਸਕੂਟਰ ਦੇ ਵਿਚਰਦੇ ਰਹੇ ਆ। ਮੈਂ ਇਹ ਨਹੀਂ ਕਹਿੰਦੀ ਵੀ ਜਦੋਂ ਸਾਡਾ ਕੌਮੀ ਘਰ ਬਣੂਗਾ ਅਸੀਂ ਸਭ ਤੋਂ ਵੱਡੇ ਹਮਾਇਤੀ ਹਾਂ ਉਹਨਾਂ ਦੇ, ਕਿਉਂਕਿ ਅਸੀਂ ਸਾਰੀਆਂ ਇਹ ਸਮੱਸਿਆਵਾਂ ਝੇਲੀਆਂ, ਸਾਨੂੰ ਪਤਾ ਹੈ ਕਿ ਕੌਮੀ ਘਰ ਬਣਾਉਣ ਦੇ ਵਿੱਚ ਕਿੰਨਾ ਕੁਛ ਸਾਡੀ ਲਹੂ ਮਿੱਝ ਕਿੰਨਾ ਕੁਛ ਲੱਗਿਆ,
ਕਿੰਨੇ ਘਰ ਬਰਬਾਦ ਹੋਏ ਆ, ਕਿੰਨਾ ਘਰਾਂ ਦੇ ਵਿੱਚ ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਕਿ ਅਸੀਂ ਇਸ ਦਰਦ ਨੂੰ ਨਹੀਂ ਸਮਝਦੇ। ਪਰ ਜਸਵੰਤ ਸਿੰਘ ਖਾਲੜਾ ਨੂੰ ਜਿੱਥੋਂ ਤੱਕ ਮੈਂ ਨਿੱਜੀ ਤੌਰ 'ਤੇ ਸਮਝਦੀ ਹਾਂ, ਮੈਂ ਸਮਝਦੀ ਹਾਂ ਕਿ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਜੋ ਕੰਮ ਕੀਤਾ ਉਹ ਸਾਨੂੰ ਸਹਿਜਤਾ ਨਾਲ ਕਬੂਲ ਕਰ ਲੈਣਾ ਚਾਹੀਦਾ। ਹੁਣ ਫਿਲਮ ਵੀ ਆਈ ਹੈ ਇੱਕ, ਕਈ ਲੋਕ ਇਸ ਗੱਲ ਨੂੰ ਵੀ ਕੰਡੈਮ ਕਰੀ ਜਾਂਦੇ ਆ ਕਿ ਫਿਲਮ ਜਿਹੜੀ ਹੈ ਉਹ ਪੂਰਾ ਸੱਚ ਨਹੀਂ ਦਿਖਾ ਸਕੀ ਜਾਂ ਇਹਦੇ ਵਿੱਚ ਹੋਰ ਵੀ ਕੁਛ ਐਡ ਇਨ ਕੀਤਾ ਜਾ ਸਕਦਾ ਸੀ। ਪਰ ਇਹ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਅਤੇ ਬਣਾਉਣ ਵਾਲੇ ਬੰਦੇ ਪ੍ਰੋਫੈਸ਼ਨਲ ਹੈ। ਉਹਨਾਂ ਨੇ ਸ਼ਾਇਦ ਅੱਜ ਦੀ ਡੇਟ 'ਚ ਤਾਂ ਮੈਂ ਕਹਿੰਦੀ ਹਾਂ ਕਿ ਉਹ ਪੰਜਾਬੀ ਹੈ ਔਰ ਉਹਨਾਂ ਨੇ ਆਪਣਾ ਧਰਮ ਬਹੁਤ ਚੰਗੀ ਤਰ੍ਹਾਂ ਨਿਭਾਇਆ। ਪਰ ਜਦੋਂ ਉਹਨਾਂ ਨੇ ਫਿਲਮ ਬਣਾਈ ਆ ਉਦੋਂ ਤਾਂ ਜ਼ਰੂਰ ਸੋਚਿਆ ਹੋਊਗਾ ਨਾ ਕਿ ਅਸੀਂ ਪ੍ਰੋਫੈਸ਼ਨਲ ਹੈ ਅਤੇ ਸਾਡੀ ਇਹ ਫਿਲਮ ਜ਼ਰੂਰ ਵੱਡੇ ਲੈਵਲ 'ਤੇ ਚੱਲੂਗੀ। ਪਰ ਜਦੋਂ ਉਹਨਾਂ 'ਤੇ ਵੀ ਇਹ ਫਿਲਮ ਬਣਾਈ, 4 ਸਾਲ ਇਹ ਫਿਲਮ ਨਹੀਂ ਚੱਲਣ ਦਿੱਤੀ। ਵੇਖੋ ਅਸੀਂ ਲੋਕ ਤਾਂ ਹਜੇ ਵੀ ਕੁਰਬਾਨੀਆਂ ਦੇਣ ਨੂੰ ਹਿੱਕ ਡਾਹ ਕੇ ਖੜ੍ਹੇ ਹਾਂ। ਹਜੇ ਵੀ ਅਸੀਂ ਸਮਝਦੇ ਹਾਂ ਕਿ ਜੇ ਸਾਨੂੰ ਧਰਮ ਦੇ ਨਾਂ 'ਤੇ, ਜੇ ਸਾਨੂੰ ਕੌਮ ਦੇ ਨਾਂ 'ਤੇ ਕੁਰਬਾਨੀ ਕਰਨੀ ਪਈ ਤਾਂ ਅਸੀਂ ਹਾਜ਼ਰ ਹੈ। ਪਰ ਸਟੇਟ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਹੀ ਹੈ ਕਿ ਜੋ ਖਾਲੜੇ ਨੇ ਕੰਮ ਕਰਤਾ ਇਹਨੂੰ ਕਿਵੇਂ ਨਾ ਕਿਵੇਂ ਨੱਪਿਆ ਜਾਵੇ, ਇਹਨੂੰ ਕਿਵੇਂ ਨਾ ਕਿਵੇਂ ਦਬਾਇਆ ਜਾਵੇ। 4 ਸਾਲ ਇਹ ਫਿਲਮ ਨਹੀਂ ਚੱਲੀ ਅਤੇ ਜਦੋਂ ਇਹ ਚੱਲੀ ਤਾਂ ਸਿਰਫ 2 ਦਿਨ ਲਈ ਉਹਨਾਂ ਨੂੰ ਪਰਮਿਸ਼ਨ ਮਿਲੀ। ਸਾਨੂੰ ਇਸ ਗੱਲ ਦਾ ਉਹਨਾਂ ਨੇ ਸੀ ਇਨ ਟੱਚ ਸੀਗੇ ਫਿਲਮਾਂ ਵਾਲਿਆਂ ਨੇ ਪ੍ਰੋਡਿਊਸਰ ਨਾਲ, ਜਾਂ ਉਹਨਾਂ ਨੇ ਸਾਨੂੰ ਦੱਸਿਆ ਵੀ 2 ਦਿਨ ਹੀ ਚੱਲਣੀ ਹੈ ਇਹ, ਅਤੇ 2 ਦਿਨ ਫਿਲਮ ਚੱਲੀ ਅਤੇ ਇਹਦੇ ਵਿੱਚ ਮੈਂ ਸਮਝਦੀ ਹਾਂ ਹੋਰ ਕਿਸੇ ਦਾ ਰੋਲ ਨਹੀਂ। ਸਟੇਟ ਨੂੰ ਵੀ ਕਈ ਵਾਰੀ ਕੰਨਾਂ ਨੂੰ ਹੱਥ ਲਵਾ ਦਿੰਦੀ ਹੈ ਜਿਹੜੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ। 2 ਦਿਨਾਂ ਵਿੱਚ ਜਿਹੜੀ ਇਹ ਫਿਲਮ ਹੈ ਉਹ ਘਰ ਘਰ ਪਹੁੰਚ ਗਈ।

ਮੈਂ ਕੋਈ ਜਸਵੰਤ ਸਿੰਘ ਤੇ ਮੈਂ ਨਹੀਂ ਚਾਹੁੰਦੀ ਵੀ ਨਿੱਜੀ ਤੌਰ ਤੇ ਕੋਈ ਉਹਨਾਂ ਤੇ ਕੋਈ ਐਲੀਗੇਸ਼ਨ ਹੈਗਾ ਹੈ। ਮੈਨੂੰ ਲੱਗਦਾ ਕਿ ਸਾਰੀਆਂ ਕਮਿਊਨਿਟੀਆਂ ਇੱਥੇ ਗੱਲ ਹੋਈ ਆ ਵੀ ਸਾਨੂੰ ਗਰੁੱਪਾਂ ਵਿੱਚ ਵੀ ਅੱਗੇ ਵੀ ਜਸਵੰਤ ਸਿੰਘ ਦੀ ਗੱਲ ਕਰਨੀ ਚਾਹੀਦੀ ਹੈ। ਮੇਰਾ ਖਿਆਲ ਇਹ ਕੰਮ ਵੀ ਸ਼ੁਰੂ ਹੋ ਗਿਆ। ਬਾਕੀ ਕਮਿਊਨਿਟੀਆਂ ਵੀ ਇਸ ਗੱਲ ਨੂੰ ਮਾਨਤਾ ਦੇ ਰਹੀਆਂ। ਅਲਜ਼ਹਰਾ ਦੇ ਵਿੱਚ ਇੱਕ ਇੰਟਰਵਿਊ ਵੀ ਬੇਟੀ ਨੇ ਦੀ ਹੋਈ ਹੈ, ਜਿਹੜੀ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਵੀ ਇਹ ਸਾਰੀ ਡਿਸਕ੍ਰਾਈਬ ਕੀਤੀ ਹੈ। ਨਿਊਯਾਰਕ ਦੇ ਵਿੱਚ ਵੀ ਟਾਈਮ ਉਹਨਾਂ ਦੀ ਜਿਹੜਾ ਮੇਨ ਅਖਬਾਰ ਹੈ ਉਹਦੇ ਵਿੱਚ ਵੀ ਇਹ ਗੱਲ ਡਿਸਕਸ ਹੋਈ ਹੈ। ਪੰਜਾਬ ਦੇ ਵਿੱਚ ਤਾਂ ਸਾਨੂੰ ਲੱਗਦਾ ਕਿ ਇਹ ਹੋਣੀ ਹੀ ਚਾਹੀਦੀ ਸੀਗੀ ਅਤੇ ਹੋਈ ਵੀ ਹੈ। ਅਤੇ ਪੰਜਾਬ ਵਿੱਚ ਜਿਹੜੀ ਇਹ ਫਿਲਮ ਨੇ ਜੋ ਕ੍ਰਾਂਤੀ ਲਿਆਉਂਦੀ ਹੈ, ਮੇਰਾ ਖਿਆਲ ਹੈ ਇਹ ਅਸੀਂ ਉਂਝ ਨਹੀਂ ਸੀ ਲਿਆ ਸਕਦੇ। ਕੋਈ ਵੀ ਫਿਲਮ ਹੈ ਜਿਹੜਾ ਉਹ ਸਮਾਜ ਦਾ ਦਰਪਣ ਹੁੰਦੀ ਹੈ, ਸ਼ੀਸ਼ਾ ਹੁੰਦੀ ਹੈ, ਜੋ ਸਮਾਜ ਦੇ ਵਿੱਚ ਵਾਪਰਦਾ ਹੈ ਉਹਨੂੰ ਉਹ ਕਿਸੇ ਨਾ ਕਿਸੇ ਤਰੀਕੇ ਉਹਦਾ ਜਿਹੜਾ ਮੋਟਿਵ ਹੈ ਜਾਂ ਉਹਦਾ ਉਹ ਆ ਜਾਂਦਾ ਹੈ ਸਮਾਜ ਦੇ ਵਿੱਚ ਵੀ ਕੀ ਠੀਕ ਹੋਇਆ ਅਤੇ ਕੀ ਗਲਤ ਹੋਇਆ। ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਹੈ ਕਿ ਜਿਹੜੇ ਲੋਕ ਕੇ ਪੀ ਐਸ ਗਿੱਲ ਅਤੇ ਬੇਅੰਤ ਸਿੰਘ ਨੂੰ ਸੁਪਰ ਕੌਪ ਸਮਝਦੇ ਸੀ, ਜਿਹੜੇ ਸਮਝਦੇ ਸੀ ਕਿ ਜਿਹੜੀ ਪੰਜਾਬ ਦੀ ਦੇ ਵਿੱਚ ਸ਼ਾਂਤੀ ਭੰਗ ਹੋਈ ਹੈ ਉਹ ਇਹਨਾਂ ਨੇ ਹੀ ਵਾਪਸ ਲੈਂਦੀ ਹੈ, ਪਰ ਜਦੋਂ ਇਹ ਫਿਲਮ ਆਈ ਹੈ ਇਹਦਾ ਸਾਨੂੰ ਇੰਨਾ ਬੈਨੀਫਿਟ ਹੋਇਆ ਕਿ ਨੈਸ਼ਨਲ ਮੀਡੀਏ ਨੇ ਇਹ ਗੱਲ ਮੰਨੀ ਹੈ ਕਿ ਕੇ ਪੀ ਐਸ ਗਿੱਲ ਜਿਹੜਾ ਉਹ ਸੁਪਰ ਕੌਪ ਨਹੀਂ ਸੀ। ਜੇ ਬੇਅੰਤ ਸਿੰਘ ਦਾ ਪਰਿਵਾਰ ਦਾ ਇੱਕ ਜੀ ਸਾਹਮਣੇ ਆਇਆ, ਚਲੋ ਬਿੱਟੂ ਤਾਂ ਸਿਆਸੀ ਬੰਦਾ ਉਹ ਤਾਂ ਜੋ ਮਰਜ਼ੀ ਕਵੇ, ਪਰ ਉਹਦੀ ਬੇਟੀ ਨੇ ਜਿਹੜੀ ਬੇਅੰਤ ਸਿੰਘ ਦੀ ਉਹਦੀ ਇੰਟਰਵਿਊ ਇੱਕ ਆਈ ਹੈ, ਉਹ ਕਹਿੰਦੀ ਹੈ ਬਈ ਬੇਅੰਤ ਸਿੰਘ ਬੁੱਚੜ ਨਹੀਂ ਸੀ, ਕੇ ਪੀ ਐਸ ਗਿੱਲ ਬੁੱਚੜ ਸੀ, ਉਹਨੇ ਮੇਰੇ ਪਿਓ ਦੀ ਕੋਈ ਸਲਾਹ ਨਹੀਂ ਲਈ, ਉਹਨੇ ਆਪਣੀ ਮਨਮਰਜ਼ੀ ਨਾਲ ਸਾਰਾ ਕੁਛ ਕੀਤਾ। ਵੇਖੋ ਕਿੰਨਾ ਕੁਛ ਆਪਾਂ ਕਹਿੰਦੇ ਹਾਂ ਫਿਲਮ ਅਧੂਰੀ ਹੈ, ਫਿਲਮ ਨੇ ਕਿੰਨਾ ਕੁਛ ਨੰਗਾ ਕੀਤਾ ਕਿ ਇਹ ਜਿਹੜੇ ਜ਼ਾਲਮ ਹੈ ਇਹ ਵੀ ਇੱਕ ਦੂਜੇ ਦੇ ਖਿਲਾਫ ਬੋਲਣ ਲਾ ਦਿਆਂਗੇ ਅਸੀਂ ਕਿਸੇ ਦਿਨ। ਜਦੋਂ ਤੀਜੀ ਧਿਰਾ ਹੈਗੀ ਹੈ ਕੇ ਪੀ ਐਸ ਗਿੱਲ ਦਾ ਕੋਈ ਵੀ ਜਿਹੜਾ ਮੈਂਬਰ ਹੈ ਉਹ ਸਾਹਮਣੇ ਨਹੀਂ ਆਇਆ, ਉਹਦਾ ਭਣੇਵਾ ਹੈ ਹਰਤੋਸ਼ ਬਲ, ਉਹ ਇੱਕ ਚੰਗਾ ਅੱਗੇ ਵੀ ਉਹ ਕਦੇ ਕਦੇ ਇੰਟਰਵਿਊ ਕਰਦਾ, ਉਹਨੇ ਇੰਟਰਵਿਊ ਕੀਤੀ ਆ, ਉਹਨੇ ਆਪਣੇ ਮਾਮੇ ਨੂੰ ਬੁੱਚੜ ਕਹਿਣ ਤੋਂ ਤਾਂ ਹਾਂ ਜਾਂ ਨਹੀਂ ਕਹੀ, ਚੁੱਪ ਹੈ, ਪਰ ਉਹਨੇ ਇੱਕ ਕੁਸ਼ਚਨ ਸੁਖਬੀਰ ਬਾਦਲ ਨੂੰ ਕੀਤਾ ਕਿ ਤੇਰਾ ਫਾਦਰ ਜਦੋਂ ਮੁੱਖ ਮੰਤਰੀ ਸੀ ਅਤੇ ਮੇਰਾ ਕੇ ਪੀ ਐਸ ਗਿੱਲ ਦੀ ਕੋਠੀ ਦੇ ਵਿੱਚ ਪਿਛਲੇ ਦਰਵਾਜ਼ੇ ਵਿੱਚ ਕੀ ਲੈਣ ਆਉਂਦਾ ਸੀ। ਅਤੇ ਸਾਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਿਨੇ ਸ਼ਹੀਦਾਂ ਦੇ ਭੋਗ 'ਤੇ ਜਾਂਦਾ ਸੀ ਅਤੇ ਸ਼ਾਮ ਨੂੰ ਮੀਟਿੰਗਾਂ ਕੇ ਪੀ ਐਸ ਗਿੱਲ ਨਾਲ ਕਰਦਾ ਹੀ ਸੀ। ਕੀ ਇਹੋ ਜਿਹੇ ਸੱਚ ਸਾਹਮਣੇ ਜਦੋਂ ਆਉਂਦੇ ਆ ਅਤੇ ਇਹ ਜਿਹੜਾ ਅਧੂਰਾ ਸੱਚ ਹੈ ਮੈਨੂੰ ਲੱਗਦਾ ਇਹ ਇਸ ਤਰ੍ਹਾਂ ਹੌਲੀ ਹੌਲੀ ਅਸੀਂ ਸਾਰਿਆਂ ਨੇ ਕਿਵੇਂ ਨਾ ਕਿਵੇਂ ਬਾਹਰ ਲੈ ਆਉਣਾ ਹੈ। ਮੈਂ ਵੀ ਆਪਣੇ ਆਪ ਨੂੰ, ਮੈਂ ਥੋੜ੍ਹੇ ਦਿਨ ਹੋਏ ਸੈਕਰਾਮੈਂਟੋ ਗੁਰਦੁਆਰੇ ਸੀਗਾ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਹੀ ਪ੍ਰੋਗਰਾਮ ਸੀਗਾ ਅਤੇ ਉੱਥੇ ਮੈਂ ਜੋ ਵੀ ਮੈਨੂੰ ਕਹਿਣਾ ਆਇਆ ਜਾਂ ਜੋ ਵੀ ਮੈਂ ਕਹਿਣਾ ਸੀ ਮੈਂ ਕਿਹਾ ਜਸਵੰਤ ਸਿੰਘ ਬਾਰੇ, ਪਰ ਮੈਨੂੰ ਥੋੜ੍ਹੇ ਚਿਰ ਬਾਅਦ ਇੱਕ ਫੋਨ ਆਇਆ ਜਾਂ ਲਾਂਭਾ ਆਇਆ ਸਮਝੋ ਕਿ ਲੋਕ ਚਾਹੁੰਦੇ ਆ ਕਿ ਅਸੀਂ ਕੋਈ ਪੋਲੀਟੀਕਲ ਲਾਈਨ ਅਖਤਿਆਰ ਕਰੀਏ, ਤੁਸੀਂ ਉੱਥੇ ਭਾਈ ਅੰਮ੍ਰਿਤਪਾਲ ਬਾਰੇ ਕੋਈ ਵੀ ਆਪਣਾ ਵਰਜਨ ਨਹੀਂ ਦਿੱਤਾ, ਕੋਈ ਵੀ ਉਹਨਾਂ ਦੇ ਹੱਕ 'ਚ ਜਾਂ ਉਹਨਾਂ ਦੇ ਵਿਰੋਧ 'ਚ ਕੋਈ ਗੱਲ ਨਹੀਂ ਕੀਤੀ। ਵੇਖੋ ਸੰਗਤ ਜੀ, ਅਸੀਂ ਆਪਣਾ ਧੜਾ ਹੈ ਜਿਹੜਾ ਉਹ ਸਮਝਦੇ ਹਾਂ ਕਿ ਪਰਮਾਤਮਾ ਨਾਲ ਹੈ, ਸਾਡਾ ਧੜਿਆਂ ਵਿੱਚ ਪੈ ਕੇ ਜੇ ਅਸੀਂ ਰਾਜਨੀਤੀ ਕਰਨ ਲੱਗ ਗਏ ਤਾਂ ਮੈਨੂੰ ਲੱਗਦਾ ਹੈ ਜਸਵੰਤ ਸਿੰਘ ਦੀ ਕੁਰਬਾਨੀ ਨੂੰ

ਕਿਤੇ ਨਾ ਕਿਤੇ ਸਾਡੇ ਬੰਦੀ ਸਿੰਘਾਂ ਦੀ ਗੱਲ ਹੋਵੇ, ਦਿਬੜੂਗੜ੍ਹ ਜੇਲ੍ਹ ਵਿੱਚ ਬੈਠੇ ਅੰਮ੍ਰਿਤਪਾਲ ਦੀ ਗੱਲ ਹੋਵੇ, ਤਾਂ ਮੇਰੇ ਲਈ ਕੋਈ ਮਸਲਾ ਨਹੀਂ ਹੈ। ਤੁਸੀਂ ਅੱਜ ਹੀ ਜਕਾਰਾ ਛੱਡ ਦਿਓ, ਮੈਂ ਉਸ ਧਿਰ ਦੇ ਨਾਲ ਖੜਨਾ ਜਿਹੜੀ ਧਿਰ ਪੰਜਾਬ ਲਈ, ਜਿਹੜੀ ਇਹਦੇ ਵਿੱਚ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਆ, ਅਸੀਂ ਕਿਸੇ ਕਮਿਊਨਿਟੀ ਨੂੰ ਬਾਹਰ ਨਹੀਂ ਕਰ ਸਕਦੇ। ਜਿਹੜੀ ਪੰਜਾਬ ਲਈ ਗੱਲ ਕਰੂਗੀ, ਜਿਹੜੀ ਸਾਡੀ ਹੋਏ ਜ਼ੁਲਮ ਦੀ ਇਨਸਾਫ ਲਈ ਗੱਲ ਕਰੂਗੀ, ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜੂੰਗੀ, ਚਾਹੇ ਉਹ ਮੇਰੇ ਲਈ ਕਿੰਨਾ ਵੀ ਘਾਤਕ ਕਿਉਂ ਨਾ ਹੋਵੇ, ਚਾਹੇ ਉਹ ਕੁਝ ਵੀ ਹੋਵੇ। ਮੈਂ ਆਪਣੇ ਆਪ ਨੂੰ ਸਥਿਰ ਰੱਖਣਾ ਚਾਹੁੰਦੀ ਹਾਂ। ਕੋਈ ਹੁਣ ਉਮਰ ਦੇ ਤਕਾਜੇ ਵੀ ਇਹੋ ਜਿਹੇ ਆ ਕਿ ਮੈਂ ਕੋਈ ਲੀਡਿੰਗ ਰੋਲ ਵਿੱਚ ਨਹੀਂ ਆ ਸਕਦੀ, ਪਰ ਮੈਂ ਮੇਰੀ ਸੋਚ ਇਹ ਹੈ ਕਿ ਜਿੱਥੇ ਸਾਡੇ ਪੰਜਾਬ ਦੀ ਗੱਲ ਹੋਵੇ, ਜਿੱਥੇ ਸਾਡੇ ਬੰਦੀ ਸਿੰਘਾਂ ਦੀ ਗੱਲ ਹੋਵੇ, ਜਿੱਥੇ ਸਾਡੇ ਲਾਵਾਰਸ ਲਾਸ਼ਾਂ ਦੀ ਗੱਲ ਹੋਵੇ, ਮੈਂ ਸਮਝਦੀ ਹਾਂ ਕਿ ਇਸ ਤੋਂ ਵੱਡੀ ਜਿਹੜੀ ਗੱਲ ਹੈ ਉਹ ਮੇਰੇ ਲਈ ਬਹੁਤ ਵਧੀਆ ਗੱਲ ਹੋਊਗੀ। ਕਈ ਵਾਰੀ ਮੈਂ ਇੱਕ ਗੱਲ ਛੋਟੀ ਜਿਹੀ ਹੋਰ ਕਰਨਾ ਚਾਹੁੰਦੀ ਹਾਂ। ਬਹੁਤ ਸਾਰੇ ਸਿੰਘ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਮੈਨੂੰ ਇਹ ਉਦੋਂ ਤੋਂ ਹੀ ਕਹਿੰਦੀਆਂ ਆ ਰਹੀਆਂ ਕਿ ਜਸਵੰਤ ਸਿੰਘ ਖਾਲੜਾ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ, ਹਰੀਕੇ ਆਪਾਂ ਕੋਈ ਨਾ ਕੋਈ ਯਾਦਗਾਰ ਬਣਾ ਦਈਏ, ਉਹਨਾਂ ਦੇ ਪਿੰਡ ਕੋਈ ਗੇਟ ਬਣਾ ਦਈਏ, ਕਿ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ। ਪਰ ਮੇਰਾ ਮਨ ਨਹੀਂ ਸੀ ਜਿਵੇਂ ਮੰਨਦਾ, ਮੈਨੂੰ ਲੱਗਦਾ ਸੀਗਾ ਕਿ ਨਹੀਂ ਹਾਲੇ ਟਾਈਮ ਨਹੀਂ ਆਇਆ, ਪਰ ਕੁਦਰਤ ਦੀ ਵੇਖੋ ਕਿਰਪਾ ਤੁਸੀਂ, ਅਸੀਂ ਕਦੇ ਅਕਾਲ ਤਖ਼ਤ ਸਾਹਿਬ 'ਤੇ ਕੋਈ ਬੇਨਤੀ ਨਹੀਂ ਕੀਤੀ, ਕਦੇ ਨਹੀਂ ਕਿਹਾ ਉਹਨਾਂ ਨੂੰ ਵੀ ਸਾਡੀ ਕਿਸ ਤਰ੍ਹਾਂ ਤੁਸੀਂ ਮਦਦ ਕਰਨੀ ਹੈ। ਤਾਂ ਪਰ ਅਸੀਂ ਅਕਾਲ ਤਖ਼ਤ 'ਤੇ ਹਮੇਸ਼ਾ ਸਿਰ ਝੁਕਾਉਂਦੇ ਆਏ ਰਹੇ ਹਾਂ, ਪਰ ਕੁਦਰਤ ਨੇ ਇਹੋ ਜਿਹੀ ਮਿਹਰਬਾਨੀ ਹੁਣ ਕੀਤੀ ਹੈ ਕਿ ਅਕਾਲ ਤਖ਼ਤ ਨੇ ਖੁਦ ਇਨੀਸ਼ੀਏਟਿਵ ਲੈ ਕੇ ਜਿਹੜੀ ਅਰਦਾਸ ਹੈ ਉਹ ਹਰੀਕੇ ਪੱਤਣ ਹੋਈ ਆ, ਉਹਨੂੰ ਸ਼ਹੀਦੀ ਸਮਾਰਕ ਬਣਨ ਦਾ ਉੱਥੇ ਗੱਲ ਹੋਈ ਹੈ, ਉੱਥੇ ਸ਼ਹੀਦੀ ਪੱਤਣ ਉਹਦਾ ਨਾਂ ਰੱਖਣ ਦੀ ਗੱਲ ਹੋਈ ਹੈ। ਕਈ ਵਾਰੀ ਤੁਹਾਡੇ ਮਨ ਦੀ ਕੋਈ ਇੱਛਾ ਹੁੰਦੀ ਆ, ਗੱਲ ਹੁੰਦੀ ਆ, ਉਹ ਪਰਮਾਤਮਾ ਜ਼ਰੂਰ ਸੁਣਦਾ। ਔਰ ਮੈਨੂੰ ਲੱਗਿਆ ਕਿ ਇਹ ਬਹੁਤ ਵੱਡੀ ਗੱਲ ਜਿਹੜੀ ਹੈ ਉਹ ਸਾਡੇ ਲਈ ਲਾਵਾਰਸ ਲਾਸ਼ਾਂ ਲਈ ਹੋਈ ਹੈ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਸਵੰਤ ਸਿੰਘ ਖਾਲੜਾ ਨੂੰ ਲਾਵਾਰਸ ਲਾਸ਼ਾਂ ਨਾਲੋਂ ਵੱਖਰਾ ਨਾ ਕੀਤਾ ਜਾਵੇ। ਇਹ ਨਾ ਸਮਝਿਆ ਜਾਵੇ ਕਿ ਜਸਵੰਤ ਸਿੰਘ ਖਾਲੜਾ ਦਾ ਸਮਾਰਕ ਹਰੀਕੇ ਪੱਤਣ ਬਣਾ ਦਿੱਤਾ ਜਾਵੇ ਅਤੇ ਕਹਾਣੀ ਮੁਕਾ ਦਿੱਤੀ ਜਾਵੇ। ਮੈਂ ਅੱਗੇ ਵੀ ਅਕਾਲ ਤਖ਼ਤ ਨੂੰ ਇਹ ਬੇਨਤੀ ਕੀਤੀ ਹੈ ਕਿ ਸਾਨੂੰ ਸਮਾਰਕਾਂ ਨਾਲੋਂ ਵੱਧ ਜਿਹੜਾ ਮਿਸ਼ਨ ਹੈ ਸਾਡਾ ਉਹ ਹੈ ਕਿ ਅਸੀਂ ਉਹਨਾਂ ਲਾਵਾਰਸ ਲਾਸ਼ਾਂ ਨੂੰ ਪਹਿਚਾਣ ਦਵਾਉਣੀ ਹੈ। ਸਾਨੂੰ ਹੁਣ ਮੇਰਾ ਜਿਹੜਾ ਇੱਕ ਮਿਸ਼ਨ ਹੈ ਤੁਹਾਡੇ ਨਾਲ ਰਲ ਕੇ ਜਿਹੜਾ ਮਿਸ਼ਨ ਹੈ ਉਹ ਇਹ ਹੈ ਕਿ ਅਸੀਂ ਮਜਬੂਰ ਕਰੀਏ ਅਕਾਲ ਤਖ਼ਤ ਸਾਹਿਬ ਨੂੰ ਤਾਂ ਬੇਨਤੀ ਕਰੀਏ ਅਤੇ ਸਰਕਾਰਾਂ ਨੂੰ ਮਜਬੂਰ ਕਰੀਏ ਕਿ ਇਹੋ ਜਿਹਾ ਕਟੁੱਥ ਕਮਿਸ਼ਨ ਬਣਾਇਆ ਜਾਵੇ ਜਿਹਦੇ ਵਿੱਚ ਸਾਡੇ ਹੋਏ ਜਿਹੜਾ ਨਰਸੰਹਾਰ ਹੈ ਉਹਦੀ ਇੱਕ ਇੱਕ ਗੱਲ ਹੈ ਜਿਹੜੀ ਉਹ ਸਾਹਮਣੇ ਲਿਆਂਦੀ ਜਾਵੇ। ਇਹ ਕੋਈ ਵੱਡਾ ਕੰਮ ਨਹੀਂ ਹੈ, ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹਦੇ 'ਤੇ ਕੰਮ ਕੀਤਾ ਹੈ। ਉਹਨਾਂ ਦੀਆਂ ਜਿਹੜੀਆਂ ਇੱਥੇ ਕਿਤਾਬ ਦੀ ਮੈਂਸ਼ਨ ਹੋਈ ਹੈ, ਜੋ ਰਾਖ ਹੋ ਗਏ ਉਹ ਜਿਹੜੀ ਕਿਤਾਬ ਹੁਣ ਪੰਜਾਬੀ ਵਿੱਚ ਵੀ ਆ ਗਈ ਹੈ ਰਿਡਿਊਸਿਸ ਟੂ ਐਸਿਡ, ਉਹ ਹੁਣ ਵੱਡੇ ਪੱਧਰ 'ਤੇ ਇੱਥੇ ਜਿਹੜੇ ਤੁਸੀਂ ਜਿਵੇਂ ਮਰਜ਼ੀ ਉਹਨੂੰ ਲੈ ਸਕਦੇ ਹੋ। ਅਤੇ ਇਹ ਸਾਰਾ ਕੁਛ ਹੈ ਨਾ ਜਿਹੜਾ ਸਾਡਾ ਮਿਸ਼ਨ ਤਾਂ ਉਦੋਂ ਤੱਕ ਚੱਲੂਗਾ ਜਦੋਂ ਅਸੀਂ ਘਰ ਘਰ ਇਹ ਗੱਲ ਨਹੀਂ ਪਹੁੰਚਾ ਲੈਂਦੇ ਕਿ ਤੇਰੇ ਜਿਹੜਾ ਤੇਰਾ ਪੋਤੇ ਆ ਉਹ ਕੀ ਨੇ ਅਤੇ ਕਿਉਂ ਮਾਰਿਆ। ਹੁਣ ਬਹੁਤ ਸਾਰੀਆਂ ਗੱਲਾਂ ਫਿਲਮ ਦੇ ਵਿੱਚ ਇੱਕ ਵੱਡੀ ਗੱਲ ਆ ਰਹੀ ਹੈ ਕਿ ਕੌਨਸਪੀਰੇਸੀ ਨਹੀਂ ਕਲੀਅਰ ਕੀਤੀ ਫਿਲਮ ਵਾਲਿਆਂ ਨੇ, ਵੀ ਸਾਨੂੰ ਵੀ ਪਰਮਾਤਮਾ ਨੇ ਦਿਮਾਗ ਦਿੱਤੇ ਆ ਕਿ ਕੌਨਸਪੀਰੇਸੀ ਕਿਹਨੇ ਕੀਤੀ ਹੈ, ਸਾਨੂੰ ਕਿਉਂ ਨਹੀਂ ਸਮਝ ਲੱਗਦੀ ਇਸ ਗੱਲ ਦੀ। ਫਿਲਮਾਂ ਵਾਲਿਆਂ ਨੇ ਤਾਂ ਆਪਣੀ ਗੱਲ ਤੁਹਾਨੂੰ ਦੱਸਤੀ ਸਾਰੀ, ਉਹਨਾਂ ਨੇ ਆਪਣੀ ਡਿਟੇਲ ਦਿੱਤੀ ਸਾਰੀ ਗੱਲ ਪੰਜਾਬ ਦੇ ਵਿੱਚ ਦੱਸਤੀ ਵੀ ਸਿੱਖਾਂ ਨੇ ਸਿੱਖ ਕਿਵੇਂ ਮਾਰੇ ਆ, ਸਾਰਾ ਕੁਛ ਤਾਂ ਸਾਹਮਣੇ ਹੈ। ਪਰ ਹੁਣ ਇਹ ਆਪਾਂ ਆਪਣਾ ਦਿਮਾਗ ਲਾਈਏ, ਹੁਣ ਉਹੋ ਜਿਹਾ ਜ਼ਮਾਨਾ ਤਾਂ ਨਹੀਂ ਰਿਹਾ ਕਿ ਆਪਾਂ ਤਲਵਾਰਾਂ ਨਾਲ ਲੜਾਈ ਲੜਾਂਗੇ ਜਾਂ ਆਪਾਂ ਬੰਦੂਕਾਂ ਗੰਨਾਂ ਨਾਲ ਲੜਾਈ ਲੜਾਂਗੇ, ਹੁਣ ਤਾਂ ਵਿਚਾਰਾਂ ਦੀ ਲੜਾਈ ਦੀ ਗੱਲ ਹੋਊਗੀ। ਅਸੀਂ ਆਪਣੇ ਬੱਚਿਆਂ ਨੂੰ, ਅਸੀਂ ਆਪਣੇ ਆਪ ਨੂੰ ਇੰਨਾ ਕੁ ਕਾਬਲ ਬਣਾ ਲਈਏ ਕਿ ਜਦੋਂ ਕਿਤੇ ਗੱਲ ਕਰਨ ਦਾ, ਜਦੋਂ ਕਿਤੇ ਟੇਬਲ ਟਾਕ ਦਾ ਟਾਈਮ ਆਵੇ ਤਾਂ ਅਸੀਂ ਟੇਬਲ ਟਾਕ ਦੇ ਇੰਨੇ ਕਾਬਲ ਹੋਈਏ ਕਿ ਸਾਨੂੰ ਕੋਈ ਧੋਖੇ ਵਿੱਚ ਰੱਖ ਕੇ ਸਾਡੇ ਨਾਲ ਦੁਬਾਰਾ 1947 ਵਾਲੀ ਠੱਗੀ ਨਾ ਮਾਰ ਜੇ। ਮੇਰੇ ਹਿਸਾਬ ਨਾਲ ਤਾਂ ਇਹ ਜਿਹੜਾ ਸਾਨੂੰ ਪੈਂਤੜਾ ਵਰ

ਲੈਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਇਲੈਕਸ਼ਨ ਦੇ ਵਿੱਚ ਜਾਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ 92 ਵਾਲੀ ਇਲੈਕਸ਼ਨ ਖੁੰਝ ਗਏ ਤਾਂ ਹੀ ਅਸੀਂ ਇੰਨੀਆਂ ਜਿਹੜੀਆਂ ਕੁਰਬਾਨੀਆਂ ਸਾਡੀਆਂ ਉਹਨੇ ਬੇਅੰਤੇ ਗੁੱਜੜ ਨੇ ਸਾਡੇ ਇੰਨੇ ਬੱਚੇ ਮਾਰਤੇ, ਜੇ ਸਰਕਾਰ ਉਹਨੂੰ ਸਾਡੇ ਹੱਥ ਵਿੱਚ ਹੁੰਦੀ ਤਾਂ ਮੈਨੂੰ ਲੱਗਦਾ ਜੇ ਕੋਈ ਆਪਣਾ ਮਾਰੂ ਤਾਂ ਛਾਵੇਂ ਤਾਂ ਸੁੱਟੂ, ਜੇ ਕੋਈ ਆਪਣਾ ਮਾਰੂ ਤਾਂ ਪਾਣੀ ਦੀ ਘੁੱਟ ਤਾਂ ਦੇਊ। ਪਰ ਜਦੋਂ ਬੇਅੰਤੇ ਬੁੱਚੜ ਨੇ ਸਾਡੀਆਂ ਲਾਸ਼ਾਂ ਦੀ ਬਹਿਰੂਮਤੀ ਕੀਤੀ, ਲਾਵਾਰਸ ਕਰਾਰ ਕੀਤਾ, ਤੇ ਇਹਦੇ ਵਿੱਚ ਮੈਨੂੰ ਲੱਗਦਾ ਸਾਡਾ ਆਪਣਾ ਵੀ ਕੁਛ ਨਾ ਕੁਛ ਕਸੂਰ ਹੈਗਾ। ਸਾਨੂੰ ਇਲੈਕਸ਼ਨ ਦੇ ਵਿੱਚ ਵੀ ਜਾਣਾ ਚਾਹੀਦਾ ਅਤੇ ਲੋਕਾਂ ਨੂੰ ਅਵੇਅਰ ਵੀ ਕਰਨਾ ਚਾਹੀਦਾ। ਭਾਵੇਂ ਇਹ ਤੁਸੀਂ ਮੇਰੇ ਨਿੱਜੀ ਵਿਚਾਰ ਸਮਝ ਲਿਓ, ਪਰ ਮੈਨੂੰ ਲੱਗਦਾ ਕਿ ਸਾਨੂੰ ਇੱਕ ਹਮਲਾ ਜਿਹੜਾ ਉਹ ਪੰਜਾਬ ਦੇ ਵਿੱਚ ਜ਼ਰੂਰ ਮਾਰਨਾ ਚਾਹੀਦਾ, ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ ਘਲਾਉਣੇ ਕੰਮ ਕੀਤੇ ਆ ਉਹਨਾਂ ਨੂੰ ਨੰਗਿਆਂ ਕਰਕੇ, ਅਤੇ ਚੰਗੀ ਸਰਕਾਰ ਜਿਹੜੀ ਆ ਉਹ ਆਵੇ ਅਤੇ ਸਾਡੇ ਲਈ ਜਿਹੜਾ ਕੰਮ ਹੈ, ਸਾਡੇ ਅਧੂਰੇ ਕੰਮ ਹੈ ਉਹ ਉਹਨਾਂ ਨੂੰ ਪ੍ਰਵਾਨ ਕਰੇ ਅਤੇ ਉਹਨਾਂ ਨੂੰ ਮਾਨਤਾ ਦੇਵੇ, ਕਮਿਸ਼ਨ ਬਣਾਵੇ, ਅਤੇ ਸਾਡੇ ਸਾਰੇ ਦੁੱਖ ਸੁੱਖ ਦਾ ਸਾਹ ਜਿਹੜਾ ਉਹ ਹੋਵੇ। ਅਤੇ ਫਿਰ ਹੀ ਸਾਡੀ ਰੂਹ ਨੂੰ, ਸਾਡੀ ਜਿਹੜੇ ਤੁਸੀਂ ਇੱਥੇ ਬੈਠੇ ਹੋ ਡਾਇਸਪੋਰਾ ਦੇ ਵਿੱਚ, ਜਿਹੜਾ ਤੁਸੀਂ ਦਿਨ ਰਾਤ ਅਣਥੱਕ ਮਿਹਨਤਾਂ ਕਰਦੇ ਹਾਂ ਪਰ ਦਰਦ ਪੰਜਾਬ ਦਾ ਰੱਖਦੇ ਹਾਂ, ਫਿਰ ਹੀ ਤੁਹਾਡੇ ਇਹ ਦਰਦ ਦਾ ਕੋਈ ਇਲਾਜ ਜਿਹੜਾ ਉਹ ਸੰਭਵ ਹੈ। ਜਿਹੜੀਆਂ ਸਮਾਵਾਂ, ਜਿਹੜੀ ਵੀ ਕੋਈ ਗੱਲ ਕੌਮ ਮੇਰੇ ਜੁੰਮੇ ਲਾਵੇ ਜਾਂ ਸੰਗਤ ਮੇਰੇ ਜੁੰਮੇ ਲਾਵੇ, ਮੈਂ ਉਹ ਸਿਰ ਝੁਕਾ ਕੇ ਪ੍ਰਵਾਨ ਕਰੂੰਗੀ। ਮੈਨੂੰ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਹੈ ਹੁਣ ਕਿ ਮੈਂ ਕੋਈ ਬਹਾਨਾ ਘੜਾਂ ਜਾਂ ਮੈਂ ਕਹਾਂ ਕਿ ਮੈਂ ਇਹ ਨਹੀਂ ਕਰ ਸਕਦੀ। ਜਿੰਨੀ ਕੁ ਮੇਰੀ ਸਮਰੱਥਾ ਹੈ, ਜਿੰਨਾ ਕੁ ਮੇਰਾ ਵਿੱਤ ਹੈ, ਮੈਂ ਆਪਣੇ ਕੌਮ ਲਈ, ਆਪਣੀ ਧਰਮ ਲਈ ਉਨੀ ਕੁ ਜਿਹੜੀ ਸੇਵਾ ਉਹ ਮੈਂ ਚਾਹੁੰਦੀ ਹਾਂ ਕਿ ਪਰਮਾਤਮਾ ਸਹੀ ਤਰੀਕੇ ਨਾਲ ਮੇਰੇ ਕੋਲੋਂ ਲਵੇ ਅਤੇ ਮੈਂ ਉਸ ਵਿੱਚ ਆਪਣੀ ਹਾਜ਼ਰੀ ਲਵਾ ਸਕਾਂ। ਟਾਈਮ ਬਹੁਤ ਹੋ ਗਿਆ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਗਲਤੀਆਂ ਨੂੰ ਕਿਸੇ ਖੇਮੇ ਵਿੱਚ ਪਾ ਕੇ ਤੁਸੀਂ ਮਾਫ਼ ਵੀ ਕਰ ਸਕਦੇ ਹੋ ਅਤੇ ਮੈਨੂੰ ਦੱਸ ਵੀ ਸਕਦੇ ਹੋ ਕਿ ਤੁਸੀਂ ਆਹ ਰਾਹ ਹੈ ਜਿਹੜਾ ਇਹ ਹੁਣ ਅਖਤਿਆਰ ਕਰੋ। ਇਹ ਤੁਹਾਡੀ ਵੀ ਜ਼ਿੰਮੇਵਾਰੀ ਹੈ ਅਤੇ ਮੇਰੀ ਵੀ ਜ਼ਿੰਮੇਵਾਰੀ ਹੈ ਕਿ ਮੈਂ ਸੰਗਤ ਦੇ ਫੈਸਲੇ ਦੇ ਅਨੁਸਾਰ ਚੱਲਾਂ। ਇਹਨਾਂ ਕਹਿ ਕੇ ਮੈਂ ਖਿਮਾ ਦੀ ਚਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਫੇਰ ਬੀਬੀ ਖਾਲੜਾ ਜੀ ਦਾ ਬਹੁਤ ਧੰਨਵਾਦੀ ਹਾਂ ਜੋ ਆਪਣਾ ਟਾਈਮ ਕੱਢ ਕੇ ਆਏ ਹਨ। ਪਰ ਨਾਲ ਦੀ ਨਾਲ ਦੇਖੋ ਕਿਸ ਤਰ੍ਹਾਂ ਖਾਲੜਾ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਵਾਸਤੇ ਆਪਣਾ ਪੂਰਾ ਤਨ ਮਨ ਲਾਇਆ ਹੋਇਆ। ਸੋ ਸੰਗਤ ਦੇ ਨਾਲ ਚੱਲਣ ਦੇ ਵਾਸਤੇ ਵੀ ਉਹਨਾਂ ਨੇ ਵਾਅਦਾ ਕੀਤਾ ਵੀ ਜੋ ਸੰਗਤ ਚਾਹੂਗੀ ਅਸੀਂ ਤਾਂ ਉਸ ਦੇ ਨਾਲ ਹੀ ਚੱਲਾਂਗੇ। ਪੰਜਾਬ ਦੇ ਵਾਸਤੇ ਜ਼ਰੂਰ ਹਮਲਾ ਮਾਰਨਾ ਚਾਹੀਦਾ ਹੈ ਜਿਸ ਦੇ ਨਾਲ ਆਪਣੀ ਕੌਮ ਦੀ ਆਜ਼ਾਦੀ ਵਾਸਤੇ ਜਾਂ ਸਿੱਖ ਕੌਮ ਦੀ ਗੱਲ ਹੋ ਸਕੇ। ਉੱਥੇ ਖੁੱਲ੍ਹੇ ਤੌਰ 'ਤੇ ਫਰੀਡਮ ਆਫ ਸਪੀਚ, ਫਰੀਡਮ ਆਫ ਰਿਲੀਜਨ ਦਾ ਉੱਥੇ ਵੀ ਆਪਾਂ ਖੁੱਲ੍ਹੇ ਤੌਰ 'ਤੇ ਵਰਤਾਓ ਹੋ ਸਕੇ। ਅਤੇ ਉਹਨਾਂ ਨੇ ਬੇਨਤੀ ਜ਼ਰੂਰ ਕੀਤੀ ਹੈ ਵੀ ਜੇ ਕੋਈ ਚੀਜ਼ ਆਪਾਂ ਬਣਾਉਂਦੇ ਹਾਂ, ਉਹਨਾਂ ਨੇ ਇਸ਼ਾਰਾ ਕੀਤਾ ਵੀ ਜੇ ਆਪਾਂ ਆਪਣੇ ਆਜ਼ਾਦ ਘਰ ਖਾਲਿਸਤਾਨ ਵਾਸਤੇ ਜੇ ਗੱਲ ਕਰਦੇ ਹਾਂ, ਉਹਦੇ ਸਟੈਪਸ ਦੇ ਥਰੂ ਜਾਣਾ ਪੈਂਦਾ ਹੈ। ਥਰੂ ਆਪਾਂ ਇੱਕ ਇੱਕ ਸਟੈਪਸ ਦੇ ਨਾਲ ਚੱਲੀਏ ਅਤੇ ਉਹ ਬਿਲਡਿੰਗ ਜਿਸ ਤਰ੍ਹਾਂ ਕੰਪਲੀਟ ਹੋ ਜਾਂਦੀ ਹੈ ਸਟਰੰਗ, ਉਸੇ ਤਰ੍ਹਾਂ ਹੀ ਆਪਣਾ ਘਰ ਵੀ ਮਜ਼ਬੂਤ ਹੋਊਗਾ। ਅਤੇ ਸਾਡੇ ਅਖੀਰਲੇ ਬੁਲਾਰੇ ਐਡਵੋਕੇਟ ਬਰਜਿੰਦਰ ਸਿੰਘ ਜੀ ਸੋਢੀ, ਜੋ ਕਿ ਸਪੈਸ਼ਲੀ ਇੰਡੀਆ ਤੋਂ ਚੱਲ ਕੇ ਆਏ ਹਨ, ਉਹਨਾਂ ਨੇ ਵੈਸੇ ਤਾਂ ਵੀਰਵਾਰ ਚਲੇ ਜਾਣਾ ਸੀਗਾ, ਪਰ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਤੁਸੀਂ ਸਾਡੇ ਇੱਥੇ ਇਸ ਸਮਾਗਮ 'ਤੇ ਜ਼ਰੂਰ ਹਾਜ਼ਰੀ ਭਰ ਕੇ ਜਾਓ। ਅਤੇ ਬੇਨਤੀ ਮੰਨਦੇ ਹੋਏ ਉਹਨਾਂ ਨੇ ਆਪਣੀ ਟਿਕਟ ਐਕਸਟੈਂਡ ਕੀਤੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਉਹਨਾਂ ਦੇ ਵਿਚਾਰ ਸੁਣਨੇ ਹਨ। ਹੁਣ ਬੇਨਤੀ ਕਰਦੇ ਹਾਂ ਐਡਵੋਕੇਟ ਬਰਜਿੰਦਰ ਸਿੰਘ ਜੀ ਸੋਢੀ ਸੰਗਤਾਂ ਨੂੰ ਆਪਣੇ ਵਿਚਾਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ। ਉਹਨਾਂ ਵੱਲੋਂ ਕੀਤੇ ਜਿਹੜੇ ਕੰਮ ਨੇ ਪੰਥ ਲਈ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਬੀਬੀ ਖਾਲੜਾ ਉਹਨਾਂ ਨੇ ਬਹੁਤ ਵਿਸਤਾਰ ਨਾਲ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਸ ਮਿਸ਼ਨ ਦੀ ਗੱਲ ਕੀਤੀ ਹੈ ਜਿਸ ਮਿਸ਼ਨ ਤੇ ਸਾਡੇ ਵੱਡੇ ਵੀਰ ਖਾਲੜਾ ਸਾਹਿਬ ਚੱਲੇ, ਜਿਹੜੀਆਂ ਦਿੱਕਤਾਂ ਆਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜਿਹੜੀਆਂ ਪ੍ਰਾਪਤੀਆਂ ਹੋਈਆਂ ਉਹਨਾਂ ਦੀ ਮਿਹਨਤ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਸਮਝਦਾ ਜਿਸ ਤਰ੍ਹਾਂ ਸਾਡਾ ਇਤਿਹਾਸ ਕੁਰਬਾਨੀਆਂ ਨਾਲ, ਸ਼ਹਾਦਤਾਂ ਨਾਲ ਭਰਿਆ ਹੋਇਆ, ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੇ ਕਾਲਾ ਦੌਰ ਸੰਤਾਪ ਹਟਾਇਆ, ਬਹੁਤ ਸਾਰੇ ਨੌਜਵਾਨਾਂ ਨੇ, ਬੱਚਿਆਂ ਨੇ, ਬੀਬੀਆਂ ਨੇ, ਮਾਤਾਵਾਂ ਨੇ, ਭੈਣਾਂ ਨੇ ਸ਼ਹਾਦਤਾਂ ਦਿੱਤੀਆਂ, ਤਸ਼ੱਦਦ ਚੱਲੇ। ਇਸ ਤੋਂ ਕੋਈ ਵੀ ਜਿਹੜਾ ਪੰਜਾਬੀ ਹੈ, ਸਿੱਖ ਹੈ, ਕੋਈ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ, ਹਰ ਬੰਦਾ ਜਾਣੂ ਹੈ। ਡਾਕਟਰ ਕੰਗ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਦੱਸਿਆ ਕਿ ਸਾਨੂੰ ਅੱਗੇ ਇੱਕ ਰਸਤਾ ਦੇਖਣਾ ਚਾਹੀਦਾ ਜਿਸ ਰਸਤੇ ਤੇ ਅਸੀਂ ਚੱਲਣਾ, ਆਪਣੇ ਮਤਭੇਦ ਭੁਲਾਉਣੇ ਚਾਹੀਦੇ ਨੇ ਤਾਂ ਕਿ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਜਿਹਦੇ ਲਈ ਇੰਨਾ ਕੁਛ ਅਸੀਂ ਗੁਆਇਆ ਉਹ ਹਾਸਲ ਕਰ ਸਕੀਏ। ਬੈਨੀਵਾਲ ਸਾਹਿਬ ਨੇ ਸੁਚੱਜੇ ਢੰਗ ਨਾਲ ਵੀ ਪੰਥਕ ਏਕਤਾ ਦੀ ਗੱਲ, ਸਾਂਝੀਵਾਲਤਾ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਗੁਰਚਰਨ ਸਿੰਘ ਹੋਣੀ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣਾ ਤਜ਼ਰਬਾ ਸਾਂਝਾ ਕੀਤਾ। ਮੈਨੂੰ ਇਸ ਪਿਛਲੇ ਮਹੀਨੇ ਅਖੀਰ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦਾ ਮੈਸੇਜ ਆਇਆ, ਫਿਰ ਕਾਲ ਆਈ ਕਿ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਬੇ ਏਰੀਏ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੂੰ ਜ਼ਰੂਰ ਆ। ਕੋਈ ਵੀ ਕਾਰਨ ਹੁੰਦਾ, ਕਿੰਨੀ ਵੀ ਮਜਬੂਰੀ ਹੁੰਦੀ, ਮੈਂ ਕਿਹਾ ਖਾਲੜਾ ਸਾਹਿਬ ਦੀ ਯਾਦ ਚ ਅਗਰ ਪ੍ਰੋਗਰਾਮ ਹੈ ਤਾਂ ਮੈਂ ਜ਼ਰੂਰ ਆਵਾਂਗਾ। ਫਿਰ ਪਿੰਡਰ ਸਾਹਿਬ ਦਾ ਮੈਸੇਜ ਆਇਆ, ਉਹਨਾਂ ਨੇ ਕਿਹਾ ਵੀ ਮੈਂ 5 ਤਰੀਕ ਨੂੰ ਖਾਲੜਾ ਸਾਹਿਬ ਦੀ ਯਾਦ ਚ ਪ੍ਰੋਗਰਾਮ ਰੱਖਿਆ, ਤੇ ਮੈਂ ਜਦੋਂ ਸਾਰਾ ਪ੍ਰੋਗਰਾਮ ਦੇਖ ਰਿਹਾ ਸੀ ਤਾਂ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਕਹਿੰਦੇ ਵੀ 5 ਨੂੰ ਸਾਡਾ ਸ਼ਾਮ ਨੂੰ ਫਿਲਮ ਦਿਖਾਉਣ ਦਾ ਪ੍ਰੋਗਰਾਮ ਹੈ, ਤੇ 6 ਤਰੀਕ ਨੂੰ ਸ਼ਹੀਦ ਖਾਲੜਾ ਸਾਹਿਬ ਦੀ ਯਾਦ ਦੇ ਵਿੱਚ ਕੀਰਤਨ ਦਰਬਾਰ ਹੈ। ਮੈਂ ਕਿਹਾ ਜੀ ਉਹਨਾਂ ਨੇ ਪ੍ਰੋਗਰਾਮ 5 ਨੂੰ ਰੱਖਿਆ, ਆਪਾਂ ਜਿਸ ਤਰ੍ਹਾਂ ਮਰਜ਼ੀ ਉਹਨੂੰ ਕਰੋ, ਸ਼ਾਮ ਦਾ ਆਪਾਂ ਉੱਥੇ ਮੈਂ ਜਾਣਾ, ਸਾਡੀ ਭੈਣ ਬੀਬੀ ਖਾਲੜਾ ਉਹਦੀ ਉੱਥੇ ਆਉਣਗੇ। ਉਹਨਾਂ ਨੇ ਪ੍ਰੋਗਰਾਮ ਆਪਣਾ ਕੈਂਸਲ ਕੀਤਾ। ਜਦੋਂ ਮੈਂ ਭਿੰਡਰ ਸਾਹਿਬ ਨੂੰ ਦੱਸਿਆ, ਉਹਨਾਂ ਨੇ ਕਿਹਾ ਤੁਸੀਂ ਸਾਰੇ ਜਿਹੜੇ ਸੰਘਰਸ਼ ਦੇ ਵਿੱਚ ਵਿਚਰ ਰਹੇ ਹੋ, ਹਿਊਮਨ ਰਾਈਟਸ ਵਾਲੇ ਸਾਰੇ ਸ਼ਬਦ ਸਾਂਝੇ ਹੋ। ਬਿਕਰਮ ਸਿੰਘ ਉਹਨਾਂ ਦਾ ਮੈਨੂੰ ਫੋਨ ਆਇਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਪ੍ਰੋਗਰਾਮ ਇੱਥੇ ਹੋ ਰਹੇ ਨੇ ਖਾਲੜਾ ਸਾਹਿਬ ਦੀ ਯਾਦ ਚ, ਤੇ ਉਹ ਕਹਿੰਦੇ ਸੈਨੋਜ਼ੇ ਗੁਰਦੁਆਰੇ ਵੀ ਕਰਨਾ, ਕੁਝ ਸਿੰਘਾਂ ਨਾਲ ਮੇਰੀ ਕਾਨਫਰੰਸ ਕਾਲ ਵੀ ਕਰਾਈ। ਮੈਂ 1 ਦਿਨ ਦਾ ਟਾਈਮ ਦੇ ਦਿਓ, ਜਿਸ ਤਰ੍ਹਾਂ ਸਟੇਟ ਸਕੱਤਰ ਸਾਹਿਬ ਨੇ ਦੱਸਿਆ ਉਹ 11 ਤੋਂ 14 ਤੀਕ ਐਕਸਟੈਂਡ ਕੀਤੀ। ਬਹੁਤ ਅੱਛਾ ਲੱਗਿਆ ਕਿਉਂਕਿ ਉਸ ਸ਼ਖਸੀਅਤ ਨਾਲ ਕੁਝ ਸਮਾਂ ਮੈਨੂੰ ਵਿਚਰਨ ਦਾ ਸਮਾਂ ਮਿਲਿਆ, ਕਿਉਂਕਿ ਉਹਨਾਂ ਨੇ ਹਿਊਮਨ ਰਾਈਟਸ ਵਿੰਗ ਬਣਾਇਆ ਸੀ ਜਿਸਦਾ ਮੈਂ ਜਥੇਬੰਦਕ ਸਕੱਤਰ ਸੀ, ਚੇਅਰਮੈਨ ਜਸਪਾਲ ਸਿੰਘ ਢਿੱਲੋਂ ਸੀ, ਜਨਰਲ ਸਕੱਤਰ ਖਾਲੜਾ ਸਾਹਿਬ ਆਪ ਸੀ। ਬਹੁਤ ਵੱਡੀ ਘਾਲ ਹੈ ਉਹਨਾਂ ਦੀ, ਉਹ ਕੰਮ ਜਿਹੜਾ ਉਹਨਾਂ ਨੇ ਕੀਤਾ ਉਸ ਦੇ ਨਾਲ ਹੀ ਸਿੱਖਾਂ ਦੇ ਹੋਣ ਵਾਲੇ ਤਸ਼ੱਦਦ ਨੂੰ ਸੈਂਟਰਲ ਸਟੇਜ ਤੇ ਜਗ੍ਹਾ ਮਿਲੀ। ਮਨੁੱਖੀ ਅਧਿਕਾਰਾਂ ਦੀ ਸੰਸਥਾ ਪਹਿਲਾਂ ਕੰਮ ਕਰ ਰਹੀਆਂ ਸੀ ਪਰ ਉਸ ਸੁਚੱਜੇ ਤਰੀਕੇ ਦੇ ਨਾਲ ਉਹ ਕੰਮ ਨਹੀਂ ਹੋ ਰਿਹਾ ਸੀ। ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਦੇ ਇਨਵੈਸਟੀਗੇਟ ਕੀਤਾ, ਪਤਾ ਕੀਤਾ, ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿੰਦੇ ਨੇ ਉਹਨਾਂ ਦੀ ਪਛਾਣ ਹੋ ਸਕਦੀ ਹੈ। ਕ੍ਰਿਮੇਸ਼ਨ ਗਰਾਊਂਡਾਂ ਤੋਂ ਪਛਾਣ ਕੀਤੀ, ਹਸਪਤਾਲਾਂ ਤੋਂ ਪੋਸਟਮਾਰਟਮ ਦੇ ਆਧਾਰ ਤੇ ਪਛਾਣ ਕੀਤੀ, ਮਿਸ਼ਨ ਕਮੇਟੀਆਂ ਤੋਂ ਪਛਾਣ ਰਿਕਾਰਡ ਇਕੱਠਾ ਕੀਤਾ। 2000 ਤੋਂ ਉੱਪਰ 3 ਕ੍ਰਿਮੇਸ਼ਨ ਗਰਾਊਂਡਾਂ ਦਾ ਰਿਕਾਰਡ ਜਿਹੜਾ ਉਹਨਾਂ ਕੋਲ ਮਿਲਿਆ, ਉੱਥੋਂ ਉਹਨਾਂ ਨੇ ਐਸਟੀਮੇਟ ਲੋਕਾਂ ਨੇ ਵੀ ਲਾਇਆ ਕਿ 25,000 ਦੇ ਕਰੀਬ ਹੋ ਸਕਦੀਆਂ ਨੇ। ਇਸ ਤੇ ਵਿਚਾਰਕ ਮਤਭੇਦ ਹੋ ਸਕਦੇ ਨੇ, 25,000 ਤੋਂ ਵੱਧ ਵੀ ਹੋ ਸਕਦੀ ਹੈ, ਪਰੰਤੂ ਇਹ ਸਿਰਫ ਉਹ ਨੇ ਜਿਹੜੀਆਂ ਕਿ ਅਣਪਛਾਤੀਆਂ ਕਹਿ ਕੇ ਸੰਸਕਾਰ ਕਰਤਾ। ਪਰ ਜੇ ਉਹਨਾਂ ਦੀ ਗੱਲ ਵੀ ਕਰੀਏ ਜਿਹੜੀਆਂ ਨਦੀਆਂ ਚ ਬਹਾਤੇ ਜਿਹਦਾ ਸੰਸਕਾਰ ਵੀ ਨਹੀਂ ਹੋਇਆ, ਤਾਂ ਗਿਣਤੀ ਕਿਤੇ ਹੋਰ ਵੱਧ ਜਾਏਗੀ। ਜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਜਿਹਨਾਂ ਦੀ ਲਾਸ਼ਾਂ ਪਰਿਵਾਰਾਂ ਨੂੰ ਦੇਤੀਆਂ, ਤਾਂ ਗਿਣਤੀ ਹੋਰ ਵੱਧਦੀ ਹੈ। ਜਿਸ ਤਰ੍ਹਾਂ ਬੀਬੀ ਖਾਲੜਾ ਉਹਨਾਂ ਨੇ ਗੱਲ ਕੀਤੀ ਹੈ, ਜੇ ਪੀਪਲ ਕਮਿਸ਼ਨ ਦੀ ਤਰਜ਼ ਤੇ ਇਹ ਗੱਲਾਂ ਇਨਵੈਸਟੀਗੇਟ ਹੋਣ, ਜੇ ਸੱਚਾਈ ਸਾਹਮਣੇ ਆਵੇ, ਤਾਂ ਘੱਟੋ ਘੱਟ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਜੀ ਬੱਚੇ ਬੱਚੀਆਂ ਬਜ਼ੁਰਗ ਸਾਡੇ ਵਿੱਚ ਨਹੀਂ ਰਹੇ, ਐਟਲੀਸਟ ਉਹਨਾਂ ਨੂੰ ਸੈਟਿਸਫੈਕਸ਼ਨ ਹੋਵੇ, ਅਰਦਾਸ ਕਰਨ ਅੰਤਮ ਉਹਨਾਂ ਦੀ ਕਿ ਸਾਡੇ ਬੱਚੇ ਇੱਥੇ ਨਹੀਂ ਰਹੇ। ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਨੂੰ ਸਜ਼ਾ ਮਿਲੇ, ਪਰ ਇਹ ਤਾਂ ਹੀ ਹੋਊਗਾ ਜੇ ਸਾਰੀ ਗੱਲ ਸਾਹਮਣੇ ਆਊਗੀ, ਉਹ ਗੱਲਾਂ ਇਨਵੈਸਟੀਗੇਟ ਹੋਣਗੀਆਂ। ਸਰਕਾਰਾਂ ਮੈਂ ਨਹੀਂ ਸਮਝਦਾ ਕਿਸ ਹੱਦ ਤੱਕ ਜਾਣਗੀਆਂ, ਕਿਉਂਕਿ ਉਹਨਾਂ ਤੋਂ ਤਾਂ ਖਾਲੜਾ ਸਾਹਿਬ ਦੀ ਇਨਵੈਸਟੀਗੇਸ਼ਨ ਹੀ ਡਾਈਜੈਸਟ ਨਹੀਂ ਹੋਈ। ਉਹਨਾਂ ਨੇ ਤਾਂ ਖਾਲੜਾ ਸਾਹਿਬ ਨੂੰ ਇਸ ਲਈ ਚੱਕ ਲਿਆ, ਇਸ ਲਈ ਤਸ਼ੱਦਦ ਕੀਤੇ ਕਿ ਉਹਨਾਂ ਨੇ ਉਹ ਸੱਚਾਈ ਜਿਹੜੀ ਲੋਕ ਜਾਣਨਾ ਚਾਹੁੰਦੇ ਸੀ ਤੇ ਸਰਕਾਰ ਛੁਪਾਉਣਾ ਚਾਹੁੰਦੀ ਸੀ ਉਹਨੂੰ ਜਗ ਜ਼ਾਹਰ ਕੀਤਾ। ਇਸ ਕਰਕੇ ਸਾਡੇ ਵਿੱਚੋਂ ਖਾਲੜਾ ਸਾਹਿਬ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ ਕੇਸ ਬਣਿਆ, ਬਹੁਤ ਭਿਆਨਕ ਸਮਾਂ ਸੀ ਉਹ ਵੀ। ਕੋਈ ਵੀ ਗਵਾਹ ਜਿਹੜਾ ਉਸ ਕੇਸ ਨਾਲ ਸੰਬੰਧਿਤ ਸੀ ਉਹ ਝੂਠੇ ਕੇਸਾਂ ਤੋਂ ਬਚ ਨਹੀਂ ਸਕਿਆ। ਉਹ ਹਰਾਸ਼ਮੈਂਟ ਤੋਂ ਬਚ ਨਹੀਂ ਸਕਿਆ। ਬੀਬੀ ਖਾਲੜਾ ਨੂੰ ਘਰ ਜਾ ਕੇ ਧਮਕੀ ਦਿੰਦੇ ਰਹੇ, ਕੇਸ ਦਰਜ ਕਰਾਏ, ਝੂਠੀਆਂ ਰਿਪੋਰਟਾਂ ਦਰਜ ਕਰਵਾਈਆਂ। ਤੁਸੀਂ ਹੈਰਾਨ ਹੋਵੋਗੇ, ਬਲਾਤਕਾਰ ਤੱਕ ਦੇ ਝੂਠੇ ਕੇਸ ਇਸ ਕੇਸ ਦੇ ਗਵਾਹਾਂ ਤੇ ਬਣਾਏ ਗਏ, ਪਰ ਰਿਜ਼ਲਟ ਇਹਦੇ ਉਲਟ ਨਿਕਲਿਆ। ਸਰਕਾਰਾਂ ਇਹ ਸੋਚਦੀਆਂ ਸੀ ਕਿ ਗਵਾਹਾਂ ਨੂੰ ਡਰਾ ਕੇ, ਗਵਾਹਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਉਸ ਗੱਲ ਤੋਂ ਮੁਕਰਾ ਦੇਣਗੇ, ਪਰ ਹੋਰ ਮਜ਼ਬੂਤੀ ਨਾਲ ਉਹ ਅੱਗੇ ਆਏ। ਇਸ ਕੇਸ ਦੌਰਾਨ ਵਕੀਲਾਂ ਨਾਲ ਕੀ ਵਾਪਰਿਆ, ਮੇਰੇ ਨਾਲ ਕੀ ਵਾਪਰਿਆ, ਮੈਂ ਉਹਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ, ਕਿਉਂਕਿ ਜਦੋਂ ਵੱਡੀਆਂ ਲੜਾਈਆਂ ਲੜੀਦੀਆਂ ਨੇ ਤਾਂ ਬੜੀਆਂ ਦਿੱਕਤਾਂ ਆਉਂਦੀਆਂ ਨੇ। ਅਸੀਂ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਤੁਰੇ ਸੀ। 42ਵਾਂ ਸਾਲ ਚੱਲ ਰਿਹਾ ਇਹਨਾਂ ਕੇਸਾਂ ਦੀ ਪੈਰਵੀ ਕਰਦੇ ਹੋਏ, ਤੇ ਜਿੰਨੇ ਗੁਰੂ ਨੇ ਸਵਾਸ ਬਖਸ਼ੇ ਉਦੋਂ ਤੱਕ ਇਹ ਕੰਮ ਜਾਰੀ ਰਹੇਗਾ। ਪਰੰਤੂ ਜਿਹੜਾ ਖਾਲੜਾ ਸਾਹਿਬ ਦਾ ਮਿਸ਼ਨ ਹੈ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹ ਹੋਰ ਜ਼ਰੂਰੀ ਬਣ ਜਾਂਦਾ ਹੈ। ਉਸ ਦੀ ਪ੍ਰਾਪਤੀ ਲਈ, ਉਹਨਾਂ ਗੱਲਾਂ ਨੂੰ ਸਾਹਮਣੇ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋ ਕੇ, ਇੱਕਜੁੱਟ ਹੋ ਕੇ, ਆਪਣੇ ਮਤਭੇਦ ਭੁਲਾ ਕੇ, ਅਸੀਂ ਪੰਥਕ ਏਕਤਾ ਦੀਆਂ ਗੱਲਾਂ ਕਰਦੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ। ਮੇਰੇ ਇੱਥੇ ਆਉਣ ਤੋਂ ਪਹਿਲਾਂ, ਕੁਝ ਦਿਨ ਪਹਿਲਾਂ, ਬਹੁਤ ਉੱਚ ਅਧਿਕਾਰੀ ਕੋਈ ਮੇਰੇ ਕੋਲ ਆਇਆ, 3-4 ਘੰਟੇ ਗੱਲਬਾਤ ਕਰਦਾ ਰਿਹਾ। ਉਹਨੂੰ ਦਰਦ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ, ਕਹਿੰਦਾ ਵਕੀਲ ਸਾਹਿਬ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੋ ਕੇ ਨਹੀਂ ਰਹੀ ਪਤਾ ਕਿਸੇ ਨੂੰ? ਕਹਿੰਦਾ ਉਹਨੇ ਕਹਾਣੀ, ਮਨਘੜਤ ਕਹਾਣੀ ਹੋਣੀ ਹੈ, ਉਹ ਸੁਣਾਈ ਕਿ ਬਾਹਰ ਕੋਈ ਬੰਦਾ ਕੁਛ ਲੱਭ ਰਿਹਾ ਸੀ, ਜਦੋਂ ਲੱਭ ਰਿਹਾ ਸੀ ਕਿਸੇ ਨੇ ਆ ਕੇ ਪੁੱਛਿਆ ਕੀ ਲੱਭਦਾ, ਕਹਿੰਦਾ ਸੂਈ ਗੁੰਮ ਹੋ ਗਈ, ਸੂਈ ਲੱਭ ਰਿਹਾ। ਕਹਿੰਦਾ ਲਿਆ, ਅਸੀਂ ਵੀ ਤੇਰੀ ਮਦਦ ਕਰਦੇ ਹਾਂ, ਉਹ ਸੂਈ ਗੁੰਮ ਕਿੱਥੇ ਹੋਈ ਹੈ? ਕਹਿੰਦਾ ਅੰਦਰ ਗੁੰਮ ਹੋਈ ਹੈ। ਕਹਿੰਦਾ ਜੇ ਅੰਦਰ ਗੁੰਮ ਹੋਈ ਹੈ ਤੇ ਬਾਹਰ ਕੀ ਲੱਭ ਰਿਹਾ? ਕਹਿੰਦਾ ਅੰਦਰ ਹਨੇਰਾ। ਉਹ ਹਨੇਰਾ ਉਹਨਾਂ ਬੰਦਿਆਂ ਦੀ ਸੋਚ ਦੇ ਵਿੱਚ ਹੈ ਜਿਹੜੀ ਰਿਹਾਈਆਂ ਦੀ ਗੱਲ ਕਰਦੇ ਨੇ, ਕਿਉਂਕਿ ਉਹ ਚਾਹੁੰਦੇ ਨਹੀਂ ਰਿਹਾ ਹੁਣ, ਉਹ ਲੋਕਾਂ ਨੂੰ ਦਿਖਾ ਰਹੇ ਨੇ ਕਿ ਅਸੀਂ ਰਿਹਾਈ ਦੀ ਗੱਲ ਕਰ ਰਹੇ ਹਾਂ। ਉਹ ਉੱਥੇ ਸੂਈ ਲੱਭ ਰਹੇ ਨੇ, ਉਹ ਉੱਥੇ ਹੀ ਯਤਨ ਕਰ ਰਹੇ ਨੇ ਜਿੱਥੋਂ ਕੁਛ ਵੀ ਹਾਸਲ ਨਹੀਂ ਕਰ ਸਕਦੇ। ਜਦੋਂ ਤਾਕਤ ਚ ਆਉਂਦੇ ਨੇ, ਸਰਕਾਰਾਂ ਬਣਾਉਂਦੇ ਨੇ, ਉਦੋਂ ਗੱਲ ਨਹੀਂ ਕਰਦੇ। ਜਦੋਂ ਓਪੋਜੀਸ਼ਨ ਚਲੇ ਜਾਂਦੇ ਨੇ, ਫਿਰ ਉਹ ਮੁੱਦੇ ਇਹੀ ਬਣਾ ਲੈਂਦੇ ਨੇ ਕਿ ਅਸੀਂ ਰਿਹਾਈਆਂ ਕਰਾਵਾਂਗੇ, ਮੁੱਦੇ ਇਹੀ ਬਣਾ ਦਿੰਦੇ ਨੇ ਲੋਕਾਂ ਨੂੰ ਇਨਸਾਫ ਦੇਵਾਂਗੇ, ਮੁੱਦੇ ਇਹੀ ਬਣਾਉਂਦੇ ਨੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲੂਗੀ। ਪਰੰਤੂ ਖਾਲਸਾ ਜੀ, ਮੇਰੀ ਖਾਸ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੈ, ਤੁਹਾਡੇ ਰਾਹੀਂ ਬਾਕੀ ਪੰਥ ਨੂੰ ਹੈ, ਇੱਕ ਛੋਟੀ ਜੀ ਇਹਦੇ ਨਾਲ ਦੀ ਜੁੜਦੀ ਕਾਲਪਨਿਕ ਜੀ ਕਹਾਣੀ ਸੁਣਦੇ ਹੁੰਦੇ ਸੀ ਛੋਟੇ ਹੁੰਦੇ, ਵੀ ਇੱਕ ਕੱਛੂਆਂ ਦਾ ਵਪਾਰੀ ਆਇਆ ਜਿਹਨੇ ਇੱਕ ਟਾਪੂ ਤੋਂ ਦੂਜੇ ਟਾਪੂ ਤੇ ਕੱਛੂਆਂ ਨੂੰ ਸਪਲਾਈ ਕਰਨੀ ਸੀ, ਤੇ ਉਹ ਕੱਛੂਆਂ ਦਾ ਜਦੋਂ ਉਹਨੇ ਸਮੁੰਦਰ ਦੇ ਬੇੜੇ ਦੇ ਵਿੱਚ ਲੱਦਿਆ ਤਾਂ ਉਹਨੇ ਤੱਕ ਉਹਦੇ ਜਿਹੜੇ ਢੱਕਣ ਸੀ ਖੁੱਲੇ ਛੱਡਤੇ। ਕਿਸੇ ਨੇ ਕਿਹਾ ਵੀ ਆਜ਼ਾਦ ਨੇ ਇਹ, ਤਾਂ ਸਮੁੰਦਰ ਚ ਰਹਿਣ ਵਾਲੇ ਜਾਨਵਰ ਨੇ, ਤੂੰ ਖੁੱਲੇ ਛੱਡਤੇ ਭੱਜਣਗੇ, ਤੂੰ ਇਹਨਾਂ ਨੂੰ ਜਿੱਥੇ ਜਾ ਕੇ ਵੇਚਣਾ ਚਾਹੁੰਦਾ ਉੱਥੇ ਨਹੀਂ ਪਹੁੰਚਾ ਸਕੇਗਾ। ਤੇ ਉਹ ਕਹਿੰਦਾ ਨਹੀਂ, ਫਿਕਰ ਨਾ ਕਰੋ, ਇਹਨਾਂ ਦੇ ਵਿੱਚ ਇੱਕ ਕਮੀ ਹੈ। ਕਹਿੰਦਾ ਕਮੀ ਕੀ ਹੈ? ਕਹਿੰਦਾ ਕਮੀ ਇਹ ਹੈ, ਜਦੋਂ ਇੱਕ ਨਿਕਲਣ ਲੱਗੇ ਦੂਜੇ ਲੱਤ ਫੜ ਲੈਣੀ ਹੈ, ਜਦੋਂ ਦੂਜਾ ਨਿਕਲਣ ਲੱਗਾ ਤੀਜੇ ਨੇ ਲੱਤ ਫੜ ਲੈਣੀ ਹੈ। ਅਸੀਂ ਇਸ ਪ੍ਰਵਿਰਤੀ ਤੋਂ ਬਾਹਰ ਨਿਕਲੀਏ, ਅਸੀਂ ਲਾਈਨ ਜੇ ਕਿਸੇ ਨੇ ਖਿੱਚੀ ਉਹ ਤੋਂ ਵੱਡੀ ਲਾਈਨ ਖਿੱਚੀਏ, ਅਸੀਂ ਉਹ ਤੋਂ ਵੱਡਾ ਯਤਨ ਕਰੀਏ, ਨਾ ਕਿ ਇੱਕ ਨੂੰ ਨਿੰਦੀਏ ਕਿ ਉਹਨੇ ਇਹ ਕਰਤਾ ਮੈਂ ਉਹਦੇ ਨਾਲ ਨਹੀਂ। ਸਾਨੂੰ ਘੱਟੋ ਘੱਟ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਕੇ ਏਕਤਾ ਦੇ ਨਾਲ, ਇਤਫਾਕ ਦੇ ਨਾਲ, ਕੌਮ ਦੇ ਭਲੇ ਲਈ, ਸਿੱਖੀ ਦੇ ਭਲੇ ਲਈ, ਇਨਸਾਫ਼ ਲਈ, ਕਾਨੂੰਨ ਦੇ ਰਾਜ ਲਈ ਕੰਮ ਕਰਨਾ ਚਾਹੀਦਾ। ਇੰਨੀਆਂ ਬੇਨਤੀ ਕਰਦਾ ਹੋਇਆ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਧੰਨਵਾਦੀ ਹਾਂ ਆਪਣੇ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਹੁਣਾਂ ਦੇ, ਜਿਨ੍ਹਾਂ ਨੇ ਆਪਣਾ ਸਕੈਜਲ ਨੂੰ ਅੱਗੇ ਐਕਸਟੈਂਡ ਕਰਕੇ ਅਤੇ ਸੰਗਤਾਂ ਦੇ ਅੱਗੇ ਆਪਣੇ ਵਿਚਾਰ ਪੇਸ਼ ਕਰਨ ਵਾਸਤੇ ਟਾਈਮ ਕੱਢਿਆ। ਸਾਰੇ ਹੀ ਜਿੰਨੇ ਬੁਲਾਰੇ ਸਨ ਉਹਨਾਂ ਦੇ ਧੰਨਵਾਦੀ ਕਰਦੇ ਹਾਂ। ਆਪਾਂ ਜੇ ਆਪਣੇ ਐਡਵੋਕੇਟ ਸੋਢੀ ਹੁਣਾਂ ਦਾ ਦੇਖੀਏ ਵੀ ਇਹਨਾਂ ਦੀ ਵੀ ਕੁਰਬਾਨੀ ਬਹੁਤ ਜ਼ਿਆਦਾ ਹੈ। ਸਿੰਘਾਂ ਦੇ ਕੇਸ ਫਰੀ ਲੜਦੇ ਰਹੇ ਹਨ, ਜਸਵੰਤ ਸਿੰਘ ਖਾਲੜੇ ਉਹਨਾਂ ਦਾ ਵੀ ਕੇਸ ਲੜਿਆ, ਹੋਰ ਅਨੇਕਾਂ ਹੀ ਸਿੰਘਾਂ ਦੇ ਇਹਨਾਂ ਨੇ ਕੇਸ ਲੜੇ। ਇਹਨਾਂ 'ਤੇ ਵੀ ਸਰਕਾਰ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਪਰ ਗੁਰੂ ਮਹਾਰਾਜ ਸਹਾਈ ਹੁੰਦੇ ਰਹੇ ਅਤੇ ਆਪਣੇ ਮਿਸ਼ਨ ਦੇ ਬੇਝਿਜਕ ਅੱਗੇ ਵੱਧਦੇ ਰਹੇ। ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਇਹ ਜੋ ਵੀ ਮਿਸ਼ਨ ਨੂੰ ਲੈ ਕੇ ਚੱਲੇ ਹਨ ਉਸ ਨੂੰ ਹੋਰ ਮਹਾਰਾਜ ਚੜ੍ਹਦੀਆਂ ਕਲਾਂ ਬਖਸ਼ੇ ਅਤੇ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਅਤੇ ਇਹ ਆਪਣਾ ਮਿਸ਼ਨ ਅੱਗੇ ਤੋਰਦੇ ਰਹਿਣ। ਅਤੇ ਹੁਣ ਆਪਾਂ ਸ਼ਹੀਦ ਖਾਲੜਾ ਜੀ ਹੁਣਾਂ ਦੀ ਧਰਮਸਪਤਨੀ ਪਰਮਜੀਤ ਕੌਰ ਖਾਲੜਾ ਹੁਣਾਂ ਜੀ ਨੂੰ ਸਨਮਾਨਿਤ ਕਰਨਾ ਹੈ, ਨਾਲ ਦੀ ਨਾਲ ਬਰਜਿੰਦਰ ਸਿੰਘ ਸੋਢੀ ਹੁਣਾਂ ਨੂੰ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਤੁਸੀਂ ਜਿਹੜੇ ਇੱਥੇ ਬੈਠੇ ਹੋ ਉਹਨਾਂ ਨੂੰ ਤੁਸੀਂ ਇੱਥੇ ਸਟੇਜ ਦੇ ਕੋਲ ਆ ਜਾਓ। ਅਤੇ ਪਿਛਲੇ ਵੀਕ ਵੀ ਆਪਾਂ ਸ਼ਹੀਦੀ ਸਮਾਗਮ ਕੀਤਾ ਸੀਗਾ, ਆਪਣੇ ਵਾਲੀਬਾਲ ਟੂਰਨਾਮੈਂਟ ਸੀਗਾ, ਉੱਥੇ ਬੀਬੀ ਜੀ ਨੂੰ ਬੇਨਤੀ ਕੀਤੀ ਗਈ ਸੀਗੀ ਜੇ ਤੁਸੀਂ ਆ ਸਕੋ, ਪਰ ਨਹੀਂ ਪਹੁੰਚ ਸਕੇ ਅਤੇ ਉਹਨਾਂ ਵੱਲੋਂ ਵੀ ਸਨਮਾਨਿਤ ਭੇਜਿਆ ਗਿਆ ਹੈ ਵਾਲੀਬਾਲ ਕਲੱਬ ਵੱਲੋਂ, ਅਤੇ ਆਪਾਂ ਉਹ ਵੀ ਇਹਨਾਂ ਨੂੰ ਦੇਣਾ ਹੈ। ਸੋ ਮੈਂ ਬੇਨਤੀ ਕਰਦਾ ਹਾਂ ਬੀਬੀ ਖਾਲੜਾ ਜੀ ਨੂੰ ਉਹ ਅੱਗੇ ਆ ਕੇ ਆਪਣਾ ਸਨਮਾਨਿਤ ਪ੍ਰਾਪਤ ਕਰਨ, ਗੁਰੂ ਮਹਾਰਾਜ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ਣ, ਪੰਥ ਦੀ ਸੇਵਾ ਕਰਦੇ ਰਹਿਣ। ਬੋਲੇ ਸੋਨਿਹਾ ਬਰਜਿੰਦਰ ਸਿੰਘ ਜੀ ਸੋਢੀ ਉਹਨਾਂ ਨੂੰ ਬੇਨਤੀ ਹੈ ਵੀ ਸਨਮਾਨਿਤ ਪ੍ਰਾਪਤ ਕਰਨ। ਬੋਲੇ ਸੋਨਿਹਾ ਆਪਣੇ ਸੁਵਨੀਅਰ ਜਸਵੰਤ ਸਿੰਘ ਜੀ ਖਾਲੜਾ ਹੋਣਾ ਵਾਸਤੇ ਸ਼ਹੀਦੀ 'ਤੇ ਬਣਾਇਆ ਗਿਆ ਸੀਗਾ। ਸੋ ਉਹ ਸਾਡੇ ਮੁੱਖ ਅਦਾਰਿਆਂ ਨੂੰ ਦਿੱਤਾ ਗਿਆ ਹੈ। ਮਹਾਰਾਜ ਫਿਰ ਚਰਨਾਂ 'ਚ ਅਰਦਾਸ ਹੈ ਵੀ ਸਾਨੂੰ ਵੀ ਇਸ ਜੋ ਜਸਵੰਤ ਸਿੰਘ ਜੀ ਖਾਲੜੇ ਉਹਨਾਂ ਨੇ ਆਪਣਾ ਮਿਸ਼ਨ ਕੀਤਾ, ਆਪਾਂ ਨੂੰ ਵੀ ਉਸ ਤੋਂ ਸੇਧ ਲੈ ਕੇ ਅੱਗੇ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ, ਅਤੇ ਇਹ ਸਾਰੇ ਪਰਿਵਾਰ ਨੂੰ ਅਤੇ ਸੋਢੀ ਸਾਹਿਬ ਨੂੰ ਆਪਣੇ ਮਿਸ਼ਨ 'ਤੇ ਚੱਲਦੇ ਉੱਤੇ ਮਹਾਰਾਜ ਹੋਰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: con nosotros.
1: ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਸਾਡੇ ਕੋਲ ਬੁਲਾਰੇ ਪਹੁੰਚੇ ਹਨ ਉਹਨਾਂ ਨੇ ਬਹੁਤ ਹੀ ਆਪਣੇ ਜਸਵੀਰ ਸਿੰਘ ਜੀ ਕਹਾਂਗੇ ਵੀ ਇਸ ਦੇ ਉੱਤੇ ਕਾਫੀ ਕਰ ਰਹੇ, ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤੇ ਗੁਰਚਰਨ ਸਿੰਘ ਹੋਣਾ ਨੂੰ ਜਿਹੜੇ ਆਪਣੇ ਦੂਜੇ ਬੁਲਾਰੇ ਸਨ। ਬੁਲੇ ਸੋਨ ਸ਼ਹੀਦ ਪਰਿਵਾਰ ਦੇ ਵਿੱਚੋਂ ਬੇਟੀ ਆਪਣੇ ਕੋਲ ਨਵਨੀਤ ਸਿੰਘ ਕਾਦੀਆਂ ਸ਼ਹੀਦ ਉਹਨਾਂ ਦੇ ਪਰਿਵਾਰ ਚ ਪਹੁੰਚੇ ਹਨ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ। ਸਤਿ ਸ੍ਰੀ ਅਕਾਲ। ਫਿਰ ਧੰਨਵਾਦੀ ਹਾਂ ਜੋ ਤੁਸੀਂ ਸੰਗਤਾਂ ਨੇ ਸਾਰਾ ਬੈਠ ਕੇ ਇਹ ਪ੍ਰੋਗਰਾਮ ਸੁਣਿਆ ਤੇ ਆਸ ਕਰਦੇ ਹਾਂ ਵੀ ਜਿਹੜੇ ਵੀ ਇਹਨਾਂ ਨੇ ਸੰਦੇਸ਼ ਦਿੱਤੇ ਹਨ ਆਪਾਂ ਉਹਨਾਂ ਤੇ ਫੁੱਲ ਚੜਾਈਏ ਤੇ ਆਪਾਂ ਇਸ ਮਿਸ਼ਨ ਨੂੰ ਅੱਗੇ ਲਿਜਾਈਏ ਤੇ ਜੋ ਵੀ ਹਿਊਮਨ ਰਾਈਟਸ ਆਪਣੇ ਇਹਨਾਂ ਦੇ ਉੱਦਮ ਚੱਲ ਰਹੇ ਹਨ ਹਿਊਮਨ ਰਾਈਟਸ ਵਾਸਤੇ, ਉਸ ਦੇ ਵਿੱਚ ਜੇ ਸਾਡੇ ਲਾਇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਕੋਈ ਸਾਡੇ ਲਾਇਕ ਸੇਵਾ ਲਾਉਂਦੇ, ਅਸੀਂ ਜੀ ਸੱਦ ਕੇ ਉਹਨੂੰ ਬਹੁਤ ਹੀ ਤਨਦੇਹੀ ਦੇ ਨਾਲ ਲਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਫਿਰ ਅਸੀਂ ਸਜਦਾ ਕਰਦੇ ਹਾਂ ਸ਼ਹੀਦ ਜਸਵੰਤ ਸਿੰਘ ਜੀ ਖਾਲੜੇ ਉਹਨਾਂ ਦੇ ਸ਼ਹੀਦੀ ਨੂੰ ਤੇ ਉਹਨਾਂ ਦੇ ਮਿਸ਼ਨ ਨੂੰ, ਜਿਹਨੇ ਕਿ ਇਹ ਜੋ ਵੀ ਉਸ ਵੇਲੇ ਅੱਤਿਆਚਾਰ ਹੋ ਰਿਹਾ ਸੀਗਾ ਉਹਨੂੰ ਠੱਲ ਪਾਈ, ਜਿਸ ਤਰ੍ਹਾਂ ਦੱਸਿਆ ਵੀ ਜਿਹੜੇ ਲੱਗਦੇ ਸਨ ਵੀ ਕਈ ਇਹ ਖਾੜਕੂਏ ਇਹ ਮਾਰੇ ਜਾ ਰਹੇ, ਪਰ ਅੱਤਿਆਚਾਰ ਗੌਰਮੈਂਟ ਕਰ ਰਹੀ ਸੀ, ਨਾ ਕਿ ਜਿੱਦਾਂ ਕਹਿੰਦੇ ਕਿ ਟੈਰਰਿਸਟ ਗੌਰਮੈਂਟ ਸੀਗੀ, ਨਾ ਕਿ ਜਿਹੜੇ ਆਪਣੇ ਸਿੰਘ ਸਨ। ਸੋ ਉਹ ਟੈਰਰ ਫੈਲਾ ਰਹੇ ਸਨ ਤੇ ਉਹ ਟੈਰਰ ਫੈਲਾਉਣ ਦੇ ਵਿੱਚ ਜਿਹੜਾ ਬੇਅੰਤਾ ਬੁੱਚੜ ਉਹ ਵੀ ਤੇ ਕੇ ਪੀ ਐਸ ਗਿੱਲ, ਚਲੋ ਇਹਨਾਂ ਨੇ ਦੱਸਿਆ ਵੀ ਉਹਨਾਂ ਦੀ ਬੇਟੀ ਕਹਿੰਦੀ ਵੀ ਉਹ ਬੁੱਚੜ ਨਹੀਂ ਸੀਗਾ ਦੂਜਾ ਸੀਗਾ, ਪਰ ਅਸੀਂ ਦੋਵਾਂ ਨੂੰ ਬੁੱਚੜ ਮੰਨਦੇ ਹਾਂ ਜੀ। ਉਹਨਾਂ ਨੇ ਬਹੁਤ ਹੀ ਸਿੱਖੀ ਦਾ ਨੌਜਵਾਨੀ ਦਾ ਘਾਣ ਕੀਤਾ ਤੇ ਉਸ ਵੇਲੇ 31 ਅਗਸਤ ਨੂੰ ਵੀ ਤੁਹਾਨੂੰ ਪਤਾ ਹੈ ਵੀ ਭਾਈ ਦਿਲਾਵਰ ਸਿੰਘ ਬੱਬਰ ਹੋਣਾ ਦੀ ਵੀ ਸ਼ਹੀਦੀ ਨੂੰ ਆਪਾਂ ਯਾਦ ਕੀਤਾ, ਕੱਲ ਉਹਨਾਂ ਦੀ ਮਾਤਾ ਨੂੰ ਸਤਿਕਾਰਤ ਕੀਤਾ ਗਿਆ ਮਾਤਾ ਸੁਰਜੀਤ ਕੌਰ ਜੀ ਨੂੰ। ਸੋ ਸਾਰੇ ਹੀ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ ਅਤੇ ਗੁਰੂ ਚਰਨਾਂ ਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਆਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਗੁਰੂ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖ ਦੇ ਮਾਲਕ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗਰੀਬ ਨੂੰ ਆਜ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਆਪ ਜੀ ਦੀ ਕਿਰਪਾ ਸਦਕਾ ਅੱਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ, ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਅਤੇ ਧੰਨ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਨੂੰ ਸਮਰਪਿਤ, ਅਤੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਤਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ, ਗਰੀਬ ਨਵਾਜ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਦੇ ਅੰਦਰ ਗਰੀਬ ਨਵਾਜ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਨੇ, ਗੁਣੀਆਂ ਗਿਆਨੀਆਂ ਨੇ ਆਪ ਜੀ ਕੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ, ਗੁਰਮਤ ਵਿਚਾਰਾਂ ਦੀ ਸਾਂਝ ਪਾਈ, ਵੱਖ ਵੱਖ ਬੁਲਾਰਿਆਂ ਨੇ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਆਪੋ ਆਪਣੇ ਸੰਦੇਸ਼ ਦਿੱਤੇ, ਪਾਤਸ਼ਾਹ ਜੀ ਦਿੱਤੇ ਕਿਰਪਾ ਕਰਨੀ, ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗਾਵਿਆ ਸੁਣਿਆ ਥਾਂ ਪਾਉਣਾ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਗਰੀਬ ਨੂੰ ਆਜ ਕਿਰਪਾ ਕਰਨੀ, ਸਿੱਖ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਇਸੇ ਤਰ੍ਹਾਂ ਆਪਣੇ ਮਹਾਨ ਗੁਰਪੁਰਬਾਂ ਨੂੰ ਮਨਾਉਂਦੇ ਰਹਿਣ, ਸ਼ਹਾਦਤਾਂ ਦੀਆਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਦਾ ਸੱਚੀ ਸ਼ਰਧਾਂਜਲੀ ਅਰਪਿਤ ਕਰਦੇ ਰਹਿਣ, ਰਹਿਮਤਾਂ ਕਰਨੀਆਂ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰੀਆਂ, ਗਰੀਬ ਨੂੰ ਆਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਵਾਈਆਂ ਹਨ। ਸਰਦਾਰ ਗੁਰਚਰਨ ਸਿੰਘ ਜੀ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ, ਗਿੱਲ ਫੈਮਿਲੀ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ, ਸਤਨਾਮ ਸਿੰਘ ਜੀ ਦਾ ਪਰਿਵਾਰ ਇੰਡੀਆ ਜਾ ਰਿਹਾ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਉਂਦੇ ਹਨ, ਮਨਜਿੰਦਰ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਅਮਰ ਕੌਰ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਚਤਰ ਸਿੰਘ ਬਡਵੈਲ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ, ਡਾਕਟਰ ਭਾਟੀਆ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਂਦੇ ਹਨ, ਸਰਦਾਰ ਬੋਬ ਸਿੰਘ ਢਿੱਲੋਂ ਜੀ ਵੱਲੋਂ ਸਰਦਾਰ ਮਹਿੰਦਰ ਸਿੰਘ ਬਾਜਵਾ ਦੀ ਦੇਖ ਅਰੋਗਤਾ ਦੀ ਅਰਦਾਸ ਹੈ ਜੀ, ਭਜਨ ਕੌਰ ਜੀ ਵੱਲੋਂ ਆਪ ਜੀ ਨੇ ਕਿਰਪਾ ਕੀਤੀ ਹੈ
40 ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਲਈ ਆਪ ਜੀ ਨੇ ਕਿਰਪਾ ਕਰਨੀ, ਹੋਰ ਬਾਣੀ ਪੜ੍ਹਨ ਦੀ ਆਪ ਜੀ ਨੇ ਤੌਫੀਕ ਪ੍ਰਦਾਨ ਕਰਨੀ। ਅਮਿਤ ਸਿੰਘ ਡੱਬ ਨੇ ਨਵੀਂ ਜੋਬ ਮਿਲੀ ਹੈ, ਆਪ ਜੀ ਨੇ ਕਿਰਪਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਹਰਜੋਤ ਸਿੰਘ ਦੇ ਜਨਮ ਦਿਨ ਦੀ ਅਰਦਾਸ, ਰਾਜੂ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ, ਸਰਦਾਰ ਬਲਦੇਵ ਸਿੰਘ ਜੀ ਦਾ ਸੱਚੇ ਪਾਤਸ਼ਾਹ ਜੀ ਓਪਰੇਸ਼ਨ ਹੋਇਆ, ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸੋਖੀ ਵਿਰਦੀ ਸੇਗੂ ਪਰਿਵਾਰਾਂ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ, ਭਾਈ ਤੀਰ ਸਿੰਘ ਦੇ ਪਰਿਵਾਰ ਦੀ ਅਰਦਾਸ, ਭਾਈ ਕਮਲਦੀਪ ਸਿੰਘ ਦੇ ਪਰਿਵਾਰ ਆਦਿ ਆਤਮਿਕ ਸ਼ਾਂਤੀ ਦੀ ਅਰਦਾਸ ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਨੀ, ਰਹਿਮਤਾ ਕਰਨੀ ਆਪ ਜੀ ਕੇ ਦਰੋਂ ਘਰੋਂ ਵਰਸਾਏ। ਬੱਚੇ ਡਰਲੀਨ ਕੌਰ, ਪ੍ਰਭਜੋਤ ਕੌਰ, ਗੁਰਕੀਰਤ ਕੌਰ ਅਤੇ ਅਨਮੋਲ ਸਿੰਘ ਨੇ ਸੱਚੇ ਪਾਤਸ਼ਾਹ ਜੀ ਕਾਲਜ ਦੀ ਪੜ੍ਹਾਈ ਸ਼ੁਰੂ ਕਰਨੀ ਹੈ, ਆਪ ਜੀਆਂ ਨੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੱਚੀ ਕਰਮਜੀਤ ਕੌਰ ਸੱਚੇ ਪਾਤਸ਼ਾਹ ਜੀ ਆਪਣੇ 12ਵੇਂ ਜਨਮ ਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਵਾਉਂਦੇ ਹਨ। ਸਮੂਹ ਸੰਗਤਾਂ ਦੀਆਂ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਜੀ। ਗਰੀਬ ਨਵਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਤੇ ਉਪਰੰਤ ਅੰਮ੍ਰਿਤ ਕੀਰਤਨ ਦਰਬਾਰ ਸਜਵਾਣ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨ ਹੋਵੀ ਭੰਗ। ਵਾਹਿਗੁਰੂ ਜੀ ਕਾ ਖਾਲਸਾ।

ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਥੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਸਭ ਨੂੰ ਬੇਨਤੀ ਹੈ ਜੀ ਇਕਾਗਰਤਾ ਬਖਸ਼ਣ ਦੀ, ਸਭ ਨੂੰ ਇਕਾਗਰਤਾ ਬਖਸ਼ਣੀ ਜੀ। ਵਾਹਿਗੁਰੂ ਜਪਿਓ ਜੀ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਕਰਿਓ ਜੀ ਕਿਰਪਾ। ਇਕਾਗਰਤਾ ਬਖਸ਼ਣ ਦੇ ਵਾਸਤੇ ਕਰਨ ਲੱਗਾ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ ਜੀ। ਹਾਂਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਕਾਗਰਤਾ ਬਖਸ਼ਿਓ ਜੀ, ਸਭ ਨੂੰ ਬੇਨਤੀ ਇਕਾਗਰਤਾ ਬਖਸ਼ਿਓ ਜੀ। ਮੈਂ ਉਹਨਾਂ ਚਿਰ ਸ਼ੁਰੂ ਨਹੀਂ ਕਰ ਸਕਦਾ ਜਦ ਤੱਕ ਇਕਾਗਰਤਾ ਨਹੀਂ ਹੋ ਰਹੀ। ਖੇਮਾ ਚਾਹੁੰਦਾ ਦਾਸ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਹੋਇਆ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜਪੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਅਗਲੇ ਹਫ਼ਤੇ ਲਈ ਚੇਤਾ ਰੱਖ ਲਈਏ, ਕਰ ਲਈਏ। ਆਪਣੇ ਸਾਰਿਆਂ ਨੂੰ ਬੇਨਤੀ ਆ, ਸੂਚਨਾ ਸਪੈਸ਼ਲ ਆਈ ਆ, ਆਉਂਦੇ ਹਫ਼ਤੇ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦਾ ਪੁਰਬ ਮਨਾਉਂਦੇ ਹੋਏ ਬਟਾਲਾ ਅਤੇ ਇਲਾਕੇ ਨਿਵਾਸੀਆਂ ਵੱਲੋਂ ਸ੍ਰੀ ਅਖੰਡ ਪਾਠ ਦੀ ਸੇਵਾ ਹੋ ਰਹੀ ਆ ਜੀ। 17 ਨੂੰ ਰੱਖਿਆ ਜਾਣਾ, ਨਹੀਂ 18 ਨੂੰ ਰੱਖਿਆ ਜਾਣਾ ਅਤੇ 19 ਅਤੇ 20 ਚੱਲਦਾ ਹੈ, ਤਾਂ 20 ਐਤਵਾਰ ਨੂੰ ਭੋਗ ਪੈਣਾ ਜੀ ਉਸਦਾ, ਤੰਤਰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਨੂੰ ਸਮਰਪਿਤ। ਹੁਣ ਬਾਕੀ ਸੂਚਨਾਵਾਂ ਉਸ ਦੇ ਨਾਲ ਨਾਲ। ਹੁਣ ਕੱਲ੍ਹ ਨੂੰ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਵੀ ਮਨਾਇਆ ਜਾਣਾ, ਵਿਸ਼ੇਸ਼ ਸਵੇਰੇ ਵਧੇਰੇ ਪ੍ਰੋਗਰਾਮ ਸਵੇਰੇ ਸ਼ਾਮ ਹੋਣਗੇ। 17 ਸਤੰਬਰ ਨੂੰ ਸੰਗਰਾਂਦ ਹੈ ਜੀ ਅੱਸੂ ਦੀ, ਸਵੇਰੇ ਸ਼ਾਮ ਉਸ ਦਿਨ ਵੀ ਵਧੇਰੇ ਕੀਰਤਨ ਦਰਬਾਰ ਹੋਣਗੇ। ਅਤੇ 18 ਦੀ ਗੱਲ ਮੈਂ ਪਹਿਲਾਂ ਹੀ ਦੱਸਤੀ, 18-19-20 ਨੂੰ ਪੁਰਬ ਹੈ ਮਨਾਇਆ ਜਾ ਰਿਹਾ ਵਿਆਹ ਦਾ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ। 24 ਨੂੰ ਗੁਰੂ ਤਖ਼ਤ ਦੀ ਦਿਵਸ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦੀ। 26 ਸਤੰਬਰ ਨੂੰ ਹੈ ਜੀ ਜੋਤੀ ਜੋਤ ਤੰਤਰ ਗੁਰੂ ਅਮਰਦਾਸ ਸਾਹਿਬ ਜੀ ਦਾ। ਅਤੇ 27 ਨੂੰ ਜੋ ਆਪਾਂ ਪਹਿਲੇ ਪ੍ਰਕਾਸ਼ ਨੂੰ ਮਨਾ ਰਹੇ ਹਾਂ ਸਾਰਾ ਸਤੰਬਰ, ਜਿੱਥੇ ਜਪਜੀ ਸਾਹਿਬ ਦੇ ਪਾਠ ਵੀ ਰੋਜ਼ ਹੁੰਦੇ ਨੇ, ਨਾਲ ਆਉਂਦੇ ਐਤਵਾਰ ਉਹਨਾਂ ਦੇ ਕੀਰਤਨ ਵੀ ਹੋਣੇ ਸ਼੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ। ਅਤੇ ਉਸ ਤੋਂ ਬਾਅਦ ਨਾਲ 27 ਸਤੰਬਰ ਨੂੰ ਜਿਹੜਾ ਐਤਵਾਰ ਆਉਣਾ ਉਸ ਦਿਨ, ਜਿੱਥੇ ਜਪਜੀ ਸਾਹਿਬ ਦੇ ਨਗਰ ਕੀਰਤਨ ਹੋਣਗੇ, ਉੱਥੇ ਨਗਰ ਕੀਰਤਨ ਵੀ ਹੈਗਾ। ਨੋਟ ਕਰ ਲਓ ਸਾਰੇ, ਬਾਕੀਆਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਫੋਨ ਕਰਕੇ ਦੱਸ ਦੇਣ ਦੀ ਕਿਰਪਾ ਕਰਨੀ, ਉਹ ਵੀ ਆ ਸਕਦੇ ਨੇ ਬਾਹਰਲੇ ਜਿਹੜੇ ਹਨ ਉਹ ਵੀ 27 ਸਤੰਬਰ ਨੂੰ। ਉਸ ਤੋਂ ਅੱਗੇ ਹੈ ਜੀ ਬਾਕੀ ਸੂਚਨਾਵਾਂ ਛੱਡ ਜਾਵਾਂ ਸਾਰੀਆਂ ਹੀ, ਅਤੇ ਹੁਣ ਕੀਰਤਨ ਸ਼ੁਰੂ ਕਰੀਏ ਆਪਾਂ ਗੁਰੂ ਦੀ ਬਖਸ਼ ਦੁਆਰਾ। ਲਗਭਗ 3 ਵੱਜ ਚੱਲੇ ਨੇ, ਜਥਿਆਂ ਨੂੰ ਬੇਨਤੀ 4 ਜਥੇ ਨੇ, ਕਦੇ ਕਦੇ ਜਥੇ ਨੂੰ ਅਸੀਂ ਦੇਵਾਂਗੇ ਜੀ ਅੱਧਾ ਅੱਧਾ ਘੰਟਾ, ਹੁਣ ਅੱਧਾ ਅੱਧਾ ਘੰਟਾ ਜੀ ਸਾਰਿਆਂ ਦਾ। ਅਤੇ ਬਾਕੀ ਉਹਨਾਂ ਨੂੰ ਮਾਇਆ ਦੇ ਬਾਰੇ ਦੱਸ ਦਿੱਤਾ ਗਿਆ ਹੈਗਾ, ਜਿਹੜੀ ਹੈ ਉਸ ਦੇ ਬਾਰੇ ਉਹ ਉਹਨਾਂ ਨੂੰ ਪਤਾ, ਸੋਚ ਕਰਕੇ ਆਰੰਭ ਕਰੋ ਜੀ। ਸਭ ਤੋਂ ਪਹਿਲਾਂ ਮੇਰੇ ਪਾਸ ਇੱਕ ਨੌਜਵਾਨ ਆਇਆ ਭਾਈ ਗੁਰਬਖਸ਼ ਸਿੰਘ, ਉਸ ਨੇ ਇੱਕ ਸ਼ਬਦ ਦੀ ਹੈਗੀ ਹਾਜ਼ਰੀ ਭਰਨੀ ਭਾਈ ਰਾਖਣ ਸਿੰਘ ਉਹਨਾਂ ਦੇ ਨਾਲ। ਹਾਂਜੀ ਹੈਗੇ ਇੱਥੇ, ਅੱਛਾ ਲੈ ਆਓ ਫਿਰ ਸਟੇਜ 'ਤੇ ਲੈ ਚਲੋ। ਸੋ ਆਓ ਆਪਾਂ ਉਹਨਾਂ ਨੂੰ ਸ਼ਬਦੀ ਖਾਜੀ ਉਹਨਾਂ ਨੂੰ ਦਿੱਤੀ ਗਈ ਹੈਗੀ ਆ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਨੂੰ। ਅਤੇ ਉਹਨਾਂ ਦਾ ਦੇਖੋ ਕਿ ਪਰਮਾਤਮਾ ਨੇ ਉਹਨਾਂ ਨੂੰ ਕਿੰਨਾ ਗਿਆਨ ਦਿੱਤਾ ਹੈਗਾ। ਉਹਨਾਂ ਨੇ ਸ਼ਬਦ ਪੜ੍ਹਨਾ, ਸੁੰਦਰ ਮਤ ਮੋਹਣਾ, ਪ੍ਰੀਤ ਘੱਟ ਸੋਹਣਾ, ਪੁਰਾਣਾ ਅਧਾਰਾ ਰਾਮ। ਹਾਂਜੀ ਸੋ ਆਓ ਹੁਣ ਆਪਾਂ ਸ਼ੁਰੂ ਕਰੀਏ। ਅਤੇ ਸਾਢੇ 5 ਵਜੇ ਤੱਕ ਇਹ ਪ੍ਰੋਗਰਾਮ ਚੱਲਦਾ ਰਹਿਣਾ, ਜਿਹੜਾ ਆਪਾਂ ਨੇ ਰੱਖਿਆ ਹੈਗਾ ਸਾਰੇ ਦਿਵਿਆਨ ਦਾ 8:30 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਭਾਗੇ ਹਾਂ। ਬੀਤੇ ਦਿਨੀ ਕੱਲ ਅੰਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੋਥੀ ਪਰਮੇਸ਼ਰ ਕਾ ਥਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਔਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਮਨਾਏ ਹੋਏ ਪੁਰਬ ਸਾਡੇ ਲੇਖੇ ਲੱਗ ਜਾਣ ਕਿਤੇ ਸਾਨੂੰ ਵੀ ਜੀਵਨ ਜਾਚ ਆ ਜਾਏ ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਕੀਰਤਨ ਸ਼੍ਰਵਣ ਕਰਾ ਰਹੇ ਹਨ ਭਾਈ ਰਸਪਾਲ ਸਿੰਘ ਜੀ, ਇਹਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੀ ਕੀਰਤਨ ਸ਼੍ਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

인디스요. 길뿐디 불안하니 혼야 불안주가 디키마크니 아우그로 별이 사창디 단단 사해지리 그로 그런 사지 마하라지다 벨라 프라카스 부르 부르 아테 단단 사해지리 그로 어른데지 마하라지데 구르타가티는 목록대 아이디디완 아브진 사르노티 한소 인익세와 불안하니 ਹੋਈਆਂ ਫੁੱਲਾਂ ਚੁੱਕਾ ਦੀ ਖਿਮਾ ਕਰਨੀ ਆਵਾਗ ਲਈ ਕੀਰਤਨ ਸਰਵਣ ਕਰੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਉਹਨਾਂ ਪਾਸਾਗ ਲਈ ਕੀਰਤਨ ਸਰਵਣ ਕਰੀਏ ਜੀ ਦਸ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਸਾਹਿਬਾਂ ਦੇ ਹਿਰਦੇ ਵਿੱਚ ਉਤਰਿਆ ਹੋਇਆ ਉਹ ਰੱਬੀ ਗਿਆਨ ਹੈ ਜਿਸ ਨੂੰ ਉਹਨਾਂ ਨੇ ਕਾਵਿ ਰਚਨਾ ਦੇ ਵਿੱਚ ਉਚਾਰਨ ਕੀਤਾ। ਗੁਰਬਾਣੀ ਗੁਰੂ ਸਾਹਿਬ ਜੀ ਦੇ ਮਨ ਦੀ ਉਸ ਦਸ਼ਾ ਵਿੱਚੋਂ ਉਤਪੰਨ ਹੋਈ ਹੈ ਜਿੱਥੇ ਹਉਮੈ ਦਾ ਨਾਸ ਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਜਿੱਥੇ ਇਨਸਾਨ ਖਤਮ ਬਸ ਰੱਬ ਹੀ ਰੱਬ ਹੁੰਦਾ ਹੈ। ਪ੍ਰਭੂ ਚਰਨਾਂ ਦੇ ਨਾਲ ਚਿੱਤ ਜੋੜ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨੀ ਨੂੰ ਕਹਿੰਦੇ, ਮਰਦਾਨਿਆਂ ਰਬਾਬ ਵਜਾ, ਬਾਣੀ ਆ ਰਹੀ ਹੈ। ਜਿਵੇਂ ਪਹਾੜਾਂ ਵਿੱਚੋਂ ਠੰਡੇ ਮਿੱਠੇ ਜਲ ਦੇ ਝਰਨੇ ਫੁੱਟਦੇ ਨੇ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸਹਿਜੇ ਹੀ ਬਾਣੀ ਨਿਕਲਦੀ। ਭਾਈ ਲਾਲੋ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਭਾਈ ਲਾਲੋ ਮੈਂ ਤੈਨੂੰ ਉਹੀ ਗਿਆਨ ਕਰਵਾ ਰਿਹਾ ਹਾਂ ਜੋ ਮੈਨੂੰ ਅਕਾਲ ਪੁਰਖ ਦੇ ਘਰੋਂ ਆ ਰਿਹਾ ਹੈ।

0: ਭੈਣ ਜਾਂ ਤੁਝੇ ਕਹਾਇਆ
1: ਮੈਂ ਉਹੀ ਗੱਲ ਆਖੀ ਹੈ ਹੇ ਨਿਰੰਕਾਰ ਜੀ ਜੋ ਤੁਸਾਂ ਨੇ ਮੈਨੂੰ ਆਖਣ ਲਈ ਆਖੀ ਹੈ ਭਾਵ ਮੇਰੀ ਆਪਣੀ ਗੱਲ ਕੋਈ ਨਹੀਂ ਹੈ ਤੀਸਰੇ ਨਾਨਕ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਅੰਮ੍ਰਿਤ ਬਾਣੀ ਬਾਰੇ ਫੁਰਮਾਨ ਕਰਦੇ ਹਨ।

ਨਾਨਕ ਕਹਿੰਦਾ ਏ ਹੇ ਵਾਹਿਗੁਰੂ ਜਿਹੋ ਜਿਹਾ ਤੁਸੀਂ ਮੈਨੂੰ ਵਖਿਆਣ ਕਰਨ ਲਈ ਕਹਿ ਰਹੇ ਹੋ ਨਾ ਮੈਂ ਉਹੋ ਜਿਹਾ ਹੀ ਵਖਿਆਣ ਕਰ ਰਿਹਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਆਪ ਤੇ ਕੁਝ ਬੋਲਣਾ ਹੀ ਨਹੀਂ ਜਾਣਦਾ, ਮੈਂ ਤੇ ਸਿਰਫ ਉਸ ਹੁਕਮੀ ਦਾ ਹੁਕਮ ਹੀ ਕਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਵਿਖੇ ਵੇਈ ਨਦੀ ਦੇ ਕਿਨਾਰੇ ਪਹਿਰ ਰਾਤ ਰਹਿੰਦੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਅੰਮ੍ਰਿਤ ਬਾਣੀ ਦੇ ਕੀਰਤਨ ਦੀਆਂ ਧੁਨਾਂ ਛੇੜ ਦਿੰਦੇ। ਜਿਵੇਂ ਮਾਰੂ ਥਲ ਦੇ ਵਿੱਚ ਪਟਕੇ ਹੋਏ ਰਾਹੀ ਨੂੰ ਜਲ ਦਾ ਸੋਮਾ ਮਿਲ ਜਾਂਦਾ ਹੈ, ਇਸੇ ਤਰ੍ਹਾਂ ਤਪਦੇ ਹਿਰਦੇ ਵੀ ਬਾਣੀ ਸੁਣ ਕੇ ਸ਼ੀਤਲ ਹੋ ਜਾਂਦੇ। ਪਿੰਨੀ ਰਹਿਣ ਸਮੇਂ ਚਿਮ ਚਿਮ ਅੰਮ੍ਰਿਤ ਵਸਦਾ ਤੇ ਗੁਰਮੁਖ ਪਪੀਹੇ ਅੰਮ੍ਰਿਤ ਧਾਰ ਪੀ ਪੀ ਤ੍ਰਿਪਤ ਹੁੰਦੇ।